0: ਸਿਆ ਪ੍ਰਵਾਨ ਕੰਨੀ ਫੁੱਲਾਂ ਚ ਕਦ ਕੀਮਾ ਸਾਰਿਆਂ ਦਾ ਕੁਟਾਨ ਕੂਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਸੁਰੀਲੇ ਕੀਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਚੋਟੀ ਰਾਗ ਪੂਰੇ ਠਹਿਰਾਉਣ ਨਾਲ ਗਾਇਨ ਕੀਤਾ ਪ੍ਰਯਾਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ

ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹੱਲਾ ਪਹਿਲਾ।

ਤੈ ਆਖਣ ਪਾਹੇ। ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁੱਕੈ ਭੋਗ।

ਉਸੇ ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਰ।

ਭਾਵ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦੇ ਆਪ ਵਿੱਚ।

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੌ ਤੂੰ ਜਾਣਾ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ।

ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੁ ਸੰਤੁ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਕੋਈ ਖੱਪ ਖੱਪ ਮੂਏ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਯਾਦ ਸਿੰਘ ਤੇ ਬੜੀ ਸ਼ਰਧਾ ਭਾਵ ਸਾਹਿਬ ਪੁੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਹਨ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਦਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਸਾਹਿਬ ਦੀਆਂ ਪਰੀਆਂ ਨੇ, ਪਰੰਤੂ ਮਹਾਰਾਜ ਬਖਸ਼ਿਸ਼ ਪਿਤਰ ਗੁਰਬਾਣੀ ਸਾਹਿਬ ਨੂੰ ਕੀਤੇ ਹਨ। ਸਤਿ ਸ੍ਰੀ ਅਕਾਲ, ਜਸਵਾਸ ਮਾ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਤਿ ਸੰਗਤ ਜੀ, ਆਪਣੇ ਕੋਲ ਬੇਨਤੀ ਹੈ ਕਿ ਹੁਣ ਕੰਮ ਦੀ ਕੰਮ ਹੋਣੇ ਨੇ, ਅਤੇ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਦੀਪ ਸਿੰਘ ਜੀ ਅਰਸੀਲਾ। ਸੋ ਭਾਈ ਸਾਹਿਬ ਠੀਕ 7 ਵਜੇ ਤੱਕ ਆਦਿ ਕੀਤੇ ਨਾਮ ਤੋਂ ਬਦਲਾਵ ਸੰਗਤਾਂ ਨੂੰ ਮਨ ਚਾਹਣਾ ਜੋੜਨਾ ਪ੍ਰਾਪਤ ਕਰਨਗੇ। ਉਸ ਤੋਂ ਬਾਅਦ ਭਾਈ ਕਥਾ ਵਾਚਕ ਜਮਾਨ ਵੀ ਕਥਾ ਕਰਨਗੇ। 7 ਵਜੇ ਤੱਕ ਸਾਡੇ ਤੱਕ ਕੀਰਤਨ ਕਰਨਗੇ ਭਾਈ ਇਸ ਪਾਸੇ ਦਾ ਜੱਥਾ ਜੀ ਸਾਡੇ ਪਾਸ ਲਿਖਿਆ ਹੋਇਆ ਉਹਦੇ ਮੁਤਾਬਕ। ਸੋ ਅਵਸਾਦ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਆਪ ਨੂੰ ਬੇਨਤੀ ਕਰਦੇ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਉਹ ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਰਨੇ ਕੀ ਹੋਤੀ ਬੈਠ ਸਾਹਿਬ ਸਿੰਘ ਕਥਾ ਕੀ ਦਰਬਾਰ ਸਾਨੂੰ ਕਰ ਸਕਦੇ ਹੋ। ਸਤਿ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਜੋ 9 ਸਾਲ 100 ਸਾਲ ਦੀਆਂ ਬਿਲਡਿੰਗਾਂ ਬਣ ਰਹੀਆਂ ਨੇ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜੋ ਕਾਫੀ ਮਹਿੰਗਾ, ਇਸ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਲੱਖਾਂ ਦੇ ਹਿਸਾਬ ਨਾਲ, ਬੇਅੰਤ ਹਜ਼ਾਰਾਂ ਦੇ ਹਿਸਾਬ ਨਾਲ ਮਾਇਆ ਆ ਰਹੀ ਹੈ। ਉਹ ਬਟਭਾਗੀ ਹਨ ਜਿਨ੍ਹਾਂ ਨੇ ਆਪਣਾ ਦਸਵੰਧ ਸਫਲ ਕੀਤਾ ਹੈ। ਸਾਥ ਨੇ ਜਿਨ੍ਹਾਂ ਜਿਨ੍ਹਾਂ ਗੁਰੂ ਪਰਿਵਾਰ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਪਣੀ ਬਾਂਡੀ ਜਿੰਨੀ ਤੀ ਵੱਧ ਤੋਂ ਵੱਧ ਮਾਇਆ ਦੇ ਸਕਦੇ, ਦੇ ਕੇ ਆਪਣਾ ਦਸਵੰਧ ਜਿਹੜਾ ਤੁਸੀਂ ਉਸਨੂੰ ਸਫਲ ਕਰੋ। ਸਤਿ ਸੰਗਤ ਜੀ, ਹੋਰ ਸਤਿ ਸੰਗਤ ਤੋਂ ਬੇਨਤੀ ਹੈ ਕਿ ਜੋ ਲੜੀਵਾਰ ਸਾਹਿਬ ਪਾਠ ਚੱਲ ਰਹੇ ਉਹਨਾਂ ਭੋਗ ਪੈਣਗੇ 21 ਜੂਨ ਨੂੰ। ਸੋ ਜਿਹੜੇ ਜਿਹੜੇ ਘਰਾਂ 'ਚ ਬੈਠ ਕੇ ਨਾਲ ਪਾਠ ਕਰ ਰਹੇ ਹਨ ਬਟਪਾ ਗਏ ਹਨ, ਬਾਕੀ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪ ਆਪਣੇ ਨਾਂ ਨੰਬਰ ਸੈਕਟਰੀ ਸਾਹਿਬ ਭਾਈ ਜਿੰਦਰ ਸਿੰਘ ਨਾਲ ਭੇਜ ਦਿਓ, ਜਿਨ੍ਹਾਂ ਦਾ ਨੰਬਰ ਹੈ 462-712-4045-4087-712-412-415। ਸੋ ਸਤਿ ਸੰਗਤ ਜੀ, ਹੋਰ ਸੰਗਤ ਨੂੰ ਬੇਨਤੀ ਹੈ ਕਿ ਜੂਨ 15 ਨੂੰ ਹੈ ਸੰਗਰਾਂਦ, ਹਾੜ੍ਹ ਦੇ ਮਹੀਨੇ ਦੀ, ਹਾੜ੍ਹ ਦਾ ਮਹੀਨਾ ਆ ਰਿਹਾ 15 ਤਰੀਕ ਨੂੰ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਆਓ ਆਏ ਮਹੀਨੇ ਜੀ ਐਂ ਕਹੀਏ, ਅਤੇ ਸਾਰੇ ਮਹੀਨੇ ਸੁੱਖ ਸ਼ਾਂਤ ਦੇ ਸਾਥੀ ਸਾਰੇ ਮਿਲ ਕੇ ਅਸੀਂ ਅਰਦਾਸ ਕਰੀਏ। ਸਤਿ ਸੰਗਤ ਜੀ, ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਹਰ ਰੋਜ਼ ਹੋਇਆ ਕਰਨਗੇ, 7:30 ਤੋਂ ਲੈ ਕੇ 8:45 ਤੱਕ ਸ਼ਾਮਾਂ ਨੂੰ। ਸਤਿ ਸੰਗਤ ਜੀ, ਹਾਜ਼ਰੀ ਭਰੋ। ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਦੁੱਖਾਂ 'ਚ ਝੋਲੀ 'ਚ ਪਾ ਕੇ ਸਾਡੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ। ਜ਼ਰੂਰ ਉਸ ਦਿਨ ਆ ਕੇ ਹਾਜ਼ਰੀ ਭਰੀਏ, ਉਹਨਾਂ ਦੀ ਬਖਸ਼ੀਆਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸਾਹਿਬ ਜੋ ਮਾਰ ਗਿਆ ਉਸਨੂੰ ਅਪਣਾਉਣ ਵਾਸਤੇ ਵੱਧ ਤੋਂ ਵੱਧ ਸਤਿ ਸੰਗਤ ਜੀ ਅਸੀਂ ਯਤਨ ਕਰੀਏ। ਸੋ ਸਤਿ ਸੰਗਤ ਜੀ, ਹਰ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਅਸੀਂ ਰਮਕਾ ਨਹੀਂ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जनक शरीर बैठने को और करो कृपा सारे जिसदा साहेब डाटा।

ਇਹਨੇ ਖਾਤਰੀ ਪ੍ਰਵਾਨ ਕਰ ਲੈਣੀ ਸੀ। ਆਓ ਸਮਾਂ ਕਥਾ ਦਾ ਹੈਗਾ। ਬਹੁਤ ਹੀ ਸਤਿਕਾਰਯੋਗ ਪਾਤਸ਼ਾਹ ਭਾਈ ਸਕੱਤਰ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਕਥਾ ਸੁਣਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੇ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਚਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸ ਤਾਰੇ ਵਾਹਿਗੁਰੂ ਜੀ ਬਸੰਤ ਕੀ ਵਾਰ ਮਹਿਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ

करमो लखंतै पाईए ए रुत सुहाई। हर का नाम त्याए कै

रुत सुहाई वण तृण त्रिवण मोलिया अमृत फल पाई मिल साधु सुख उपजै लथी सब शाई नानक सिमरै एक नाम फिर बौड़ ना ताई परम सन्मान योग धन धन सतगुरु साहिब श्री गुरु ग्रंथ साहिब महाराज जी दी पावन गोदी च सभायमान गुरु सवारी साध संगत जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी तुठे हन जिन्ना ने उद्दम बख्शिया है समत बख्शी है गुरु दी गोदी अंदर कुल कुछ पल सभायमान हो करके तुरकी बाणी नाल सांझ पाउण दा सुभाग बख्शिश कीता है। गुरु के प्यार वाले गुरु के कीर्तनीय भाई सुरजीत सिंह जी रसीला जी आप जी नूं गुरबाणी दे अमृतमय कीर्तन नाल जोड़दे होए वडेकियां वडाइयां कर रहे सन। उपरंत रोजाना दी तरह सतगुरु जी दी पावन महान इस खजाने विचों लड़ीवार चल रही विचार तहत अज आपां बसंत की वार दी विचार करन दा यतन करांगे। ए पावन बाणी पंचम पातशाह सतगुरु गुरु अर्जन दे महाराज जी शहीदां दे सरताज तिन्हां दी उचारण कीती हुई है। आदि गुरु ग्रंथ साहिब महाराज जी दे अंग 1193 ते सभायमान है। इस पावन शब्द दे विच जिवें समुची बाणी अंदर निरंकार दे नाम नाल जुड़न दी प्रेरणा हुंदी है उसे तरह ਵੱਡੇ ਕੀਆਂ ਵਡਿਆਈਆਂ ਨਾਲ ਜੁੜਦਿਆਂ ਹੋਇਆਂ ਉਹਦੇ ਜੁੜਨ ਦੇ ਕੀ ਲਾਹੇ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ ਅਤੇ ਟੁੱਟਣ ਦੇ ਕੀ ਘਾਟੇ ਨੇ ਉਹਦਾ ਜ਼ਿਕਰ ਹੈ। ਜਿਨ੍ਹਾਂ ਗੁਰੂ ਪਿਆਰਿਆਂ ਜਪ ਲਿਆ ਉਹਨਾਂ ਦੇ ਜੀਵਨ ਦਾ ਆਨੰਦ ਕਿਵੇਂ ਬਣਦਾ ਹੈ ਇਹ ਸਮੁੱਚੀ ਬਾਣੀ ਅੰਦਰ ਦੱਸਿਆ ਜਾਂਦਾ। ਇਸੇ ਬਾਣੀ ਅੰਦਰ ਵੀ ਇਸੇ ਵਿਸ਼ੇ ਨੂੰ ਭੁਗਤਾਉਣ ਦਾ ਯਤਨ ਕੀਤਾ ਗਿਆ। ਸਮਰੱਥ ਨੇ ਸਤਿਗੁਰੂ ਜੀ ਵਾਰਾਂ ਦੇ ਵਿੱਚੋਂ ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ ਉਹਨਾਂ ਵਿੱਚੋਂ ਇਹ ਵਾਰ ਆਪਣੇ ਸਰੂਪ ਕਰਕੇ ਸਭ ਤੋਂ ਛੋਟੀ ਹੈ। 3 ਬੰਦ ਨੇ ਅਤੇ ਇਹਦੇ ਵਿੱਚ ਪੌੜੀ ਦਾ ਵੀ ਜ਼ਿਕਰ ਨਹੀਂ ਅਤੇ ਸਲੋਕ ਵੀ ਨਹੀਂ। ਸਿੱਧੇ ਬੰਦ ਨੇ 1 ਬੰਦ 2 ਬੰਦ 3 ਬੰਦ ਸੱਚੇ ਪਾਤਸ਼ਾਹ ਨੇ ਜੋੜ ਦਿੱਤਾ ਹੈ। ਵਿਦਵਾਨ ਜਿਨ੍ਹਾਂ ਨੇ ਗੁਰਮਤ ਸਾਹਿਤ ਅਤੇ ਗੁਰਬਾਣੀ ਤੇ ਪੜਚੋਲ ਕਰਨ ਦਾ ਯਤਨ ਕੀਤਾ ਹੈ ਉਹ ਦੱਸਣਾ ਕਰਦੇ ਨੇ ਕਿ ਪਹਿਲਾਂ ਜਿੰਨੀਆਂ ਵਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਇਕੱਲੀਆਂ ਪੌੜੀਆਂ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨ ਕਰਨ ਲੱਗਿਆਂ ਵੱਖ ਵੱਖ ਗੁਰੂ ਸਾਹਿਬਾਨ ਦੇ ਜਿਹੜੇ ਸਲੋਕ ਨੇ ਇਹਨਾਂ ਬਾਣੀ ਇਹਨਾਂ ਪੌੜੀਆਂ ਦੇ ਨਾਲ ਉਹਨਾਂ ਦੇ ਵਿਸ਼ੇ ਮੁਤਾਬਕ ਦਰਜ ਕਰ ਦਿੱਤੇ ਗਏ ਅਤੇ ਜਿਹੜੇ ਸਲੋਕ ਵੱਧ ਗਏ ਉਹਨੂੰ ਵਾਰਾਂ ਦੇ ਵਧੇਕ ਦੇ ਸਿਰਲੇਖ ਹੇਠ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਾਗ ਮੁਕਤ ਬਾਣੀ ਵਿੱਚ ਜਾ ਕੇ ਦਰਜ ਕੀਤੇ ਨੇ। ਇਹ ਬਸੰਤ ਕੀ ਵਾਰ ਇਹਦੇ ਨਾਲ ਕੋਈ ਸਲੋਕ ਨਹੀਂ ਹੈ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਸਹਿਜ ਪਾਠ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਵਾਰ ਦਾ ਜਿਹੜਾ ਭੋਗ, ਜ਼ਿਆਦਾ ਉਚਾਰਨ, ਜ਼ਿਆਦਾ ਵਰਤੋਂ, ਜ਼ਿਆਦਾ ਗਾਇਨ ਉਦੋਂ ਕੀਤਾ ਜਾਂਦਾ ਜਦੋਂ ਬਸੰਤ ਰੁੱਤ ਹੁੰਦੀ ਹੈ। ਦਰਬਾਰ ਸਾਹਿਬ ਵਿੱਚ ਵੀ ਹਰ ਰਾਗੀ ਸ਼ੁਰੂਆਤ ਵਿੱਚ ਵੀ ਅਤੇ ਸਮਾਪਤੀ 'ਤੇ ਵੀ ਇਸ ਰਾਗ ਦੀ ਇਸ ਪੌੜੀ ਨੂੰ ਜਿਹੜਾ ਹੈ ਉਹ ਉਚਾਰਨ ਕਰਦੇ ਨੇ। ਇਹ ਪੁਰਾਤਨ ਮਰਿਆਦਾ ਚਲੀ ਆ ਰਹੀ ਹੈ। ਸਤਿਗੁਰ ਜੀ ਨੇ ਰਹਿਮਤ ਵਰਤਾਈ ਹੈ ਕਿਉਂਕਿ ਤੁਰਕੀ ਬਾਣੀ ਸਾਡੀ ਪ੍ਰੇਰਣਾ ਦਾ ਸਰੋਤ ਨੇ। ਉਹ ਗੱਲ ਵੱਖਰੀ ਕਿ ਅਸੀਂ ਬਹੁਤੀ ਵਾਰੀ ਕਈ ਲੋਕਾਂ ਦੇ ਆਖੇ ਲੱਗ ਕੇ ਅਤੇ ਸੱਚ ਨੂੰ ਪਕੜਨ ਦੇ ਥਾਂ 'ਤੇ ਬਾਣੀ ਇਕੱਲਾ ਪੜ੍ਹਨ 'ਤੇ ਜ਼ੋਰ ਦਿੰਦੇ ਹਾਂ। ਜ਼ਰੂਰੀ ਹੈ, ਜੇ ਪੜ੍ਹਾਂਗੇ ਤਾਂ ਅਮਲ ਵਿੱਚ ਤਾਂ ਹੀ ਆਏਗੀ, ਲੇਕਿਨ ਇਕੱਲੇ ਪੜ੍ਹਨ ਨੂੰ ਵੀ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਗੁਰੂ ਘਰ ਵਿੱਚ, ਆਸਟ੍ਰੇਲੀਆ ਦੀ ਬਾਤ ਹੈ, ਗੁਰੂ ਘਰ ਸਵਾਇਮਨ ਏਡਾ ਵੱਡਾ ਹਾਲ ਉੱਥੇ ਵੀ, ਅਤੇ ਮੈਂ ਗੁਰੂ ਘਰ ਬੈਠਾ ਆਏ ਗਿਆ ਨੂੰ ਪ੍ਰਸ਼ਾਦ ਦੇਣ, ਅਤੇ ਮੈਨੂੰ ਭਾਈ ਸਾਹਿਬ ਕਹਿ ਕੇ ਗਏ ਵੀ ਤੁਸੀਂ ਜਦੋਂ ਹਾਜ਼ਰੀ ਭਰ ਲਿਓ ਕੋਈ ਆਉਂਦਾ। ਇੱਕ ਜੋੜੀ ਆਈ, ਦੋਵੇਂ ਜੀ ਸਨ, ਆਉਂਦਿਆਂ ਨੇ ਬਾਹਰੋਂ ਮੱਥਾ ਟੇਕਿਆ, ਆਣ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਮੱਥਾ ਟੇਕਣ ਲੱਗ ਪਏ। ਅਤੇ ਮੱਥਾ ਟੇਕ ਕੇ ਆਮ ਤੌਰ 'ਤੇ ਪਰਿਕਰਮਾ ਕਰਕੇ ਪ੍ਰਸ਼ਾਦ ਕੋਲ ਜਾਈਦਾ, ਅਤੇ ਮੈਂ ਪ੍ਰਸ਼ਾਦ ਕੋਲ ਖੜ੍ਹ ਗਿਆ ਵੀ ਹੁਣ ਪ੍ਰਸ਼ਾਦ ਦੇਵਾਂਗਾ ਇਹਨਾਂ ਨੂੰ। ਅਤੇ ਜਦੋਂ ਮੈਂ ਪ੍ਰਸ਼ਾਦ ਦੇਣ ਲੱਗਾ ਅਤੇ ਉਹਨਾਂ ਮੈਨੂੰ ਇਸ਼ਾਰਾ ਕੀਤਾ, ਅਤੇ ਉਹ ਇਸ਼ਾਰੇ ਦਾ ਮਤਲਬ ਸੀ ਵੀ ਠਹਿਰ ਕੇ ਲੈਂਦਾ, ਮੈਂ ਠਹਿਰ ਕੇ ਪ੍ਰਸ਼ਾਦ ਲਵਾਂ। ਹੁਣ ਦੋਵੇਂ ਜੀ ਬਾਹਰ ਚਲੇ ਗਏ, ਮੱਥਾ ਟੇਕਿਆ, ਮੈਂ ਕਿਹਾ ਮੱਥਾ ਟੇਕ ਕੇ ਲੈਣਗੇ, ਪਰ ਮੱਥਾ ਟੇਕ ਕੇ ਬਾਹਰ ਨੂੰ ਨਿਕਲ ਗਏ। ਜਿਉਂ ਤੁਰੇ ਅਤੇ ਮੈਂ ਹੁਣ ਸੋਚਣ ਲੱਗ ਪਿਆ ਵੀ ਇਹ ਕੀ ਬਾਤ ਬਣੀ, ਹੋ ਸਕਦਾ ਬਾਹਰ ਕੋਈ ਮੋਬਾਇਲ ਰਹਿ ਗਿਆ ਹੋਵੇ, ਜੋੜਾ ਘਰ ਵਿੱਚ ਕੋਈ ਚੀਜ਼ ਭੁੱਲ ਗਏ ਹੋਣ। ਅਤੇ ਉਸ ਢੰਗ ਨਾਲ ਉਹ ਚਲੇ ਗਏ ਬਾਹਰ, ਜਾ ਕੇ ਆਪਣਾ ਜੋੜਾ ਪਾਇਆ ਸਾਹਮਣੇ ਦਿਸਦਾ ਹੈ, ਅਤੇ ਜਲਦੀ ਫਿਰ ਮੋੜ ਆਏ, ਫਿਰ ਉਸੇ ਤਰ੍ਹਾਂ ਆਣ ਕੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਦੀ, ਪਰਿਕਰਮਾ ਕੀਤੀ, ਅਤੇ ਮੈਂ ਫਿਰ ਪ੍ਰਸ਼ਾਦ ਦੇਣ ਦੀ ਤਿਆਰੀ ਦੇ ਵਿੱਚ ਪ੍ਰਸ਼ਾਦ ਦੇਣ ਲੱਗਾ। ਫਿਰ ਮੇਰੇ ਲਾਗੇ ਖੜ੍ਹੇ ਨਾ ਕਹਿਣ ਲੱਗੇ, ਇਸ਼ਾਰਾ ਕਰਕੇ ਵੀ ਠਹਿਰ ਕੇ, ਚਲੋ ਫਿਰ ਨਮਸਕਾਰ ਕੀਤੀ, ਫਿਰ ਮੁੜ ਗਏ। ਅਤੇ ਮੇਰੇ ਮਨ ਵਿੱਚ ਜਗਿਆਸਾ ਪੈਦਾ ਹੋਈ ਵੀ ਇਹ ਕੀ ਕਾਰਨ ਹੋਇਆ ਵੀ ਪ੍ਰਸ਼ਾਦ ਵੀ ਨਹੀਂ ਲਿਆ ਅਤੇ ਇਸ਼ਾਰਾ ਵੀ ਕਰ ਗਏ ਨੇ, ਅਤੇ ਅੱਗੇ ਜਾ ਕੇ ਜਿਹੜੀ ਵਸਤੂ ਰਹਿ ਗਈ ਲੈ ਹੋਣਗੇ, ਹੁਣ ਕੀ ਲੈਣ ਚਲੇ ਗਏ। ਹੁਣ ਚਲੇ ਗਏ, ਦੁਬਾਰਾ ਫਿਰ ਆ ਗਏ, ਤੀਜੀ ਵਾਰੀ ਫਿਰ ਆ ਗਏ। ਹੁਣ ਮੈਂ ਵੀ ਤਸੱਲੀ ਨਾਲ ਬਹਿ ਗਿਆ ਵੀ ਆਪੇ ਮੰਗਣਗੇ ਅਤੇ ਪ੍ਰਸ਼ਾਦ ਮੈਂ ਦੇ ਦਾਂਗਾ, ਚੌਕੜਾ ਮਾਰ ਲਿਆ। ਉਹ ਵਾਰ ਵਾਰ ਆ ਰਹੇ ਨੇ, ਵਾਰ ਵਾਰ ਆ ਰਹੇ ਨੇ, ਇਸੇ ਤਰ੍ਹਾਂ ਇਹੋ ਰੂਟੀਨ ਉਹਨਾਂ ਦੀ, ਮੱਥਾ ਟੇਕਦੇ ਨੇ, ਪਰਿਕਰਮਾ ਕਰਦੇ ਨੇ, ਫਿਰ ਚਲੇ ਜਾਂਦੇ, ਜੋੜਾ ਪਾਉਂਦੇ, ਫਿਰ ਲਾਉਂਦੇ, ਫਿਰ ਆਉਂਦੇ, ਫਿਰ ਮੱਥਾ ਟੇਕਦੇ, ਫਿਰ ਪਰਿਕਰਮਾ ਕਰਦੇ, ਫਿਰ ਚਲੇ ਜਾਂਦੇ। ਅਤੇ ਮੇਰੀ ਜਿਗਿਆਸਾ ਵੱਧ ਗਈ ਵੀ ਇਹ ਕਾਰਨ ਤਾਂ ਹੁਣ ਕੋਈ ਪਤਾ ਕਰਨਾ ਹੀ ਪੈਣਾ ਵੀ ਇਹ ਕਿਹੜੇ ਕਿਹੜੇ ਚੱਕਰ 'ਚ ਕੀ ਹੈ ਇਹਨਾਂ ਦਾ ਮਕਸਦ। ਉਹ ਪੰਜ ਛੇ ਸੱਤ ਵਾਰੀ ਗਾਏ ਅਤੇ ਸੱਤਵੀਂ ਵਾਰੀ ਆ ਕੇ ਅਤੇ ਮੇਰੇ ਕੋਲ ਬਹਿ ਕੇ, ਬਾਬਾ ਜੀ ਦੇ ਦਿਓ ਪ੍ਰਸ਼ਾਦ। ਮੈਂ ਪ੍ਰਸ਼ਾਦ ਦਿੱਤਾ ਅਤੇ ਮੈਂ ਸਵਾਲ ਕੀਤਾ, ਬੇਟਾ ਇਹ ਮੈਨੂੰ ਸਮਝ ਨਹੀਂ ਲੱਗੀ ਵਾਰ ਵਾਰ ਜਾਂਦੇ ਕਿਉਂ ਜੀ। ਹੁਣ ਉਹ ਕਹਿਣ ਲੱਗੇ ਅਸਲ ਬਾਤ ਇਹ, ਬਾਬਾ ਜੀ ਸਾਡਾ ਕੋਈ ਕੰਮ ਰੁਕਿਆ ਸੀ ਅਤੇ ਸਾਨੂੰ ਕਿਸੇ ਸਿਆਣੇ ਬੰਦੇ ਕਿਸੇ ਨੇ ਇਹ ਕਿਹਾ ਵੀ ਤੁਸੀਂ 40 ਪਾਠ ਕਰੋ ਸੁਖਮਨੀ ਸਾਹਿਬ ਜੀ ਦੇ, ਅਤੇ 40 ਵਾਰ ਗੁਰੂ ਘਰ ਜਾ ਕੇ ਮੱਥਾ ਟੇਕੋ। ਕਹਿਣ ਲੱਗੇ ਮੱਥਾ ਤੇ ਅਸੀਂ 40 ਵਾਰ ਅਸਾਂ ਨੇ ਪਾਠ ਤੇ ਘਰੇ ਕਰ ਲਿਆ ਤੇ ਸਾਡੇ ਮੱਥੇ ਸੱਤ ਮੱਥੇ ਰਹਿੰਦੇ ਸਨ, ਉਹ ਮੱਥੇ ਟੇਕ ਰਹੇ। ਹੁਣ ਇਹਨੂੰ ਕਰਮ ਕਾਂਡ ਕਹਿ ਲਓ, ਕੁਝ ਕਹਿ ਲਓ, ਤੁਰਕੀ ਬਾਣੀ ਅਸਲ 'ਚ ਜੀਵਨ ਨੂੰ ਖੰਡਾਉਣ ਵਾਲੀ ਹੈ, ਸਿਮਰ ਨਾਲ ਜੋੜਨ ਵਾਲੀ ਹੈ, ਗਿਣਤੀਆਂ ਮਿਣਤੀਆਂ ਦੀ ਨਹੀਂ ਹੈ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ,
ਗੁਰਬਾਣੀ ਦਾ ਹਰ ਸ਼ਬਦ ਪ੍ਰੇਰਣਾ ਦਿੰਦਾ ਹੈ। ਉਹ ਗੱਲ ਵੱਖਰੀ ਵੀ ਸਾਨੂੰ ਸਮਝ ਲੱਗੇ ਜਾਂ ਨਾ ਲੱਗੇ, ਲੇਕਿਨ ਇਸ ਲਈ ਚਾਹੀਦਾ ਕਿ ਜਦੋਂ ਕੋਈ ਗੁਰਬਾਣੀ ਪੜ੍ਹਦੇ ਹੋ ਸਹਿਜ ਨਾਲ, ਸਹਿਜ ਪਾਠ ਦੀ ਪਰੰਪਰਾ ਚੱਲ ਪਈ, ਬਾਬਾ ਸੱਚੇ ਪਾਤਸ਼ਾਹ ਰਹਿਮਤ ਹੈ, ਤੇ ਜਿਸ ਸ਼ਬਦ ਦੇ ਪਤਾ ਨਾ ਲੱਗੇ ਉਹ ਆਪਾਂ ਜ਼ਰੂਰ ਕਿਸੇ ਨੂੰ ਪੁੱਛ ਲੈਣਾ ਚਾਹੀਦਾ, ਕਿਉਂਕਿ ਗਿਆਨ ਤਾਂ ਹੀ ਮਨ ਨੂੰ ਸਮਝੇਗਾ। ਮਨ ਸਮਝਾਵਣ ਕਾਰਨ ਹੈ ਕਸ਼ੋਕ ਪੜ੍ਹੀਏ ਗਿਆਨ। ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਜਿਉਂਦਾ, ਇਹ ਅਤਿ ਜ਼ਰੂਰੀ ਹੈ। ਇਸ ਲਈ ਜਦੋਂ ਗੁਰੂ ਘਰ ਆਉਣਾ ਇਹਨਾਂ, ਮੈਂ ਬਹੁਤੀ ਵਾਰੀ ਗੁਰੂ ਕੇ ਪਾਵਨ ਬਚਨ ਸਿਧਾਂਤ ਮੁਤਾਬਕ ਕਹਿਣ ਦਾ ਯਤਨ ਕਰੀਦਾ ਹੈ, ਪਰ ਜਦੋਂ ਗੁਰੂ ਘਰ ਆਉਂਦੇ ਉਹਨਾਂ ਇੱਕ ਵਾਰੀ ਆਪਣੇ ਆਪ ਨੂੰ ਪੁੱਛ ਲਿਆ ਕਰੋ ਵੀ ਕੀ ਲੈਣ ਆਏ ਆ। ਜ਼ਰੂਰ ਆਪਣੇ ਆਪ ਨੂੰ ਸਵਾਲ ਕਰ ਲੈਣਾ ਚਾਹੀਦਾ, ਤੇ ਜਾਣ ਲੱਗਿਆ ਇੱਕ ਵਾਰ ਫਿਰ ਆਪਣੇ ਨੂੰ ਪੁੱਛ ਲਓ ਵੀ ਕੀ ਲੈ ਕੇ ਚੱਲੇ। ਹੁਣ ਘਰ ਤਾਂ ਤੇਰੇ ਸਭ ਕੁਛ ਹੈ, ਇਹਦੇ ਸਭ ਕੁਛ ਕੀ ਨਹੀਂ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਤੇ ਇੱਥੋਂ ਅਸੀਂ ਖਾਲੀ ਮੁੜ ਜਾਈਏ, ਭਰੇ ਕਰੋ ਸੱਖਣੇ ਚਲੇ ਜਾਈਏ, ਕੋਈ ਸਿਆਣਪ ਵਾਲੀ ਬਾਤ ਨਹੀਂ ਹੈ। ਗੁਰੂ ਪਾਤਸ਼ਾਹ ਬਖਸ਼ੰਦ ਕਰ ਦੇਣ, ਰਹਿਮਤ ਕਰ ਦੇਣ, ਅਸੀਂ ਸਹਿਜੇ ਸਹਿਜੇ ਗੁਰੂ ਕੇ ਪਾਵਨ ਵਚਨਾਂ ਨੂੰ, ਪਾਵਨ ਹੁਕਮਾਂ ਨੂੰ ਆਪਣੀ ਝੋਲੀ ਚ ਪਾ ਕੇ ਲਿਜਾਣਾ ਸ਼ੁਰੂ ਕਰ ਦਈਏ, ਮਤ ਦਾ ਸ਼ਿਕਾਰ ਬਣਾ ਲਈਏ, ਤੇ ਇਹ ਭੁਲੇਖਾ ਵੀ ਮਨ ਵਿੱਚੋਂ ਕੱਢ ਦਈਏ ਵੀ ਗੁਰਦੁਆਰੇ ਹੀ ਗੁਰੂ ਘਰ ਰਹਿੰਦਾ ਹੈ, ਤੇ ਗੁਰਦੁਆਰੇ ਹੀ ਇਕੱਲਾ ਗੁਰੂ ਹੈ, ਬਾਹਰ ਨਹੀਂ ਹੈ। ਇੱਥੇ ਬਹੁਤੀ ਵਾਰੀ ਭੁਲੇਖਾ ਖਾ ਜਾਂਦਾ, ਗੁਰਦੁਆਰੇ ਬੈਠਾ ਮੈਂ ਝੂਠ ਨਹੀਂ ਬੋਲਦਾ ਤਾਂ ਮਤਲਬ ਹੋਇਆ ਵੀ ਬਾਹਰ ਬੋਲਦਾ। ਨਹੀਂ ਭਾਈ, ਸਿੱਖਾ ਇੱਥੋਂ ਸਿੱਖਣਾ ਹੈ, ਇਹ ਸਿਖਾਉਂਦਾ ਹੈ ਜਿਹਾ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ, ਘੱਟ ਘੱਟ ਮੈਂ ਹਰਜੂ ਵਸੇ ਦੀ ਭਾਵਨਾ ਸੱਚੇ ਪਾਤਸ਼ਾਹ ਗੁਰ ਮੇਰੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਕੁਝ ਸਿੱਖਣਾ ਇੱਥੋਂ ਸੱਚੇ ਪਾਤਸ਼ਾਹ ਕੋਲੋਂ। ਠੀਕ ਹੈ, ਸੰਸਾਰੀ ਲੋਕ ਆ ਪਦਾਰਥ ਮੰਗਣੇ ਨੇ, ਅਸੀਂ ਧੀਆਂ ਪੁੱਤਰ ਮੰਗਣੇ ਨੇ, ਅਸੀਂ ਜਿੰਨੀ ਘਾਟ ਇੱਥੇ ਮੰਗਣੀ, ਔਰ ਮੰਗਣਾ ਵੀ ਕਿੱਥੋਂ ਹੈ, ਲੇਕਿਨ ਇਹਦੇ ਨਾਲ ਨਾਲ ਜੇ ਸੱਚੇ ਪਾਤਸ਼ਾਹ ਜਿਹੜੀ ਅਸਲ ਬਾਤ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ, ਸਭ ਤੋਂ ਵੱਡੀ ਮੰਗ ਹੈ ਨਾਮ ਦੀ। ਜੇ ਨਾਮ ਆ ਗਿਆ ਨਿਰੰਕਾਰ ਆਪ ਹਰੀ ਨੂੰ, ਗੁਰਦੁਆਰਿਓਂ ਹਰੀ ਨੂੰ ਮੰਗੀਏ, ਗੁਰੂ ਕੋਲੋਂ ਹਰੀ ਨੂੰ ਮੰਗੀਏ, ਤੇ ਸਭ ਕੁਝ ਹੋ ਜਾਏਗਾ, ਤੇ ਜਿਹਦੀ ਉਹਦੇ ਨਾਲ ਸਾਂਝ ਬਣ ਗਈ ਤੇ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਥੋੜਾ ਰਹਿੰਦੀ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ, ਕੋਈ ਕਮੀ ਥੋੜਾ। ਗੁਰੂ ਸਮਝਾਉਂਦਾ ਜੀਵਨ ਜਿਉਣਾ ਕਿਵੇਂ ਹੈ, ਤੇਰੇ ਕੋਲ ਬਹੁਤ ਕੁਝ ਹੈ, ਜਿਉਣ ਨੂੰ ਸਾਨੂੰ ਮਾਲਕ ਨੇ ਬਹੁਤ ਕੁਝ ਦਿੱਤਾ, ਅਸੀਂ ਥੋੜਾ ਦੇ ਮਾਰੇ ਫਿਰ ਹੁੰਦਿਆਂ ਸੁਣਦਿਆਂ ਅਸੀਂ ਤੜਫਦੇ ਫਿਰਦੇ ਹਾਂ, ਕਿਸੇ ਨੂੰ ਜਾਗ ਕੋਈ ਪੰਦਰੋਂ ਪੈਦਾ ਹੋਈ, ਕੋਈ ਚੰਗਾ ਅਮੀਰ ਵਿਅਕਤੀ ਕਹਿਣ ਲੱਗਾ ਭਾਈ ਸਭ ਕੁਝ ਮੇਰੇ ਕੋਲ ਹੈ, ਤੇ ਜੀਵਨ ਚ ਆਨੰਦ ਨਹੀਂ ਹੈ, ਤੇ ਉਹਨੇ ਪੁੱਛਦੇ ਫਿਰਨਾ ਆਨੰਦ ਕਿਵੇਂ ਪ੍ਰਾਪਤ ਹੁੰਦਾ, ਆਨੰਦ ਕਿਵੇਂ ਪ੍ਰਾਪਤ ਹੁੰਦਾ। ਇੱਥੇ ਸਿੱਧੀ ਜੀ ਬਾਤ ਸਮਝਾਤੀ, ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਤੇ ਉਹ ਤੁਰਿਆ ਉਹਨੇ ਘੋੜੇ ਤੇ ਰੱਖੀ ਇੱਕ ਪੋਟਲੀ ਰੱਖ ਲੈਣੀ ਮਾਇਆ ਦੀ, ਤੇ ਜਿੱਥੇ ਦੱਸ ਪੈਣੀ ਫਲਾਣੇ ਤਾਂ ਮਹਾਤਮਾ ਬੜਾ ਪਹੁੰਚ ਵਾਲਾ ਹੈ, ਜਾ ਕੇ ਆਪਣੀ ਬਿਰਥਾ ਕਹਿਣੀ ਵੀ ਮੈਨੂੰ ਆਨੰਦ ਦੀ ਝਲਕ ਵਿਖਾ ਦਿਓ, ਹੁੰਦਾ ਆਨੰਦ ਕੀ ਹੈ, ਸਭ ਕੁਝ ਹੁੰਦੇ ਸੁਣਦੇ ਕੋਈ ਜ਼ਿੰਦਗੀ ਜਿਉਣ ਦਾ ਆਨੰਦ ਰਸ ਨਹੀਂ ਆ ਰਿਹਾ, ਨਾ ਪਦਾਰਥ ਵਿੱਚ ਰਸ ਹੈ। ਗੁਥਰੀ ਜਾ ਕੇ ਉਹਦੇ ਅੱਗੇ ਰੱਖਣੀ ਤੇ ਉਸ ਮਹਾਤਮਾ ਨੇ ਇਹਦੇ ਵੱਲ ਘੱਟ ਵੇਖਣਾ ਤੇ ਉਹ ਗੁਥਰੀ ਵੱਲ ਜ਼ਿਆਦਾ ਵੇਖਣਾ, ਆਮ ਹੀ ਇੱਦਾਂ ਪੁਜਾਰੀ ਦਾ ਮਤਲਬ ਹੀ ਹੈ। ਆਪ ਲੋਕਾਂ ਨੂੰ ਕਹੇਗਾ ਭਗਵਾਨ ਕੋਲੋਂ ਮੰਗੋ, ਤੇ ਆਪ ਲੋਕਾਂ ਨੂੰ ਵੇਖਦਾ ਹੁੰਦਾ ਵੀ ਮੈਨੂੰ ਦੇ ਕੇ ਜਾਣ ਕੁਛ, ਉਹਦਾ ਭਰੋਸਾ ਨਹੀਂ ਹੁੰਦਾ, ਨਿਰੰਕਾਰ ਤੇ ਪਿੱਦਾਏਗਾ। ਮੈਂ ਕੱਲ ਪਰਸੋਂ ਇਸ਼ਾਰਾ ਦਿੱਤਾ ਸੀ, ਉਹ ਮਹਾਤਮਾ ਨੂੰ ਰੋਟੀ ਲਈ ਅਕਾਨਾ ਦੇਣਾ, ਉਹਨੇ ਰੋਟੀ ਜਾ ਕੇ ਖਾ ਲੈਣੀ। ਇੱਕ ਦਿਨ ਚਾਰਾਂ ਨੇ, ਭਾਈ ਵੀਰ ਸਿੰਘ ਦੀ ਗੱਥ ਹੈ, ਚਾਰਾਂ ਨੇ ਦੇ ਤੇ ਮਹਾਤਮਾ ਨੇ, ਤਿੰਨਾਂ ਨੇ ਫਿਰ ਮੋੜ ਕੇ ਕਹਿਣ ਲੱਗਾ ਇੱਕ ਹੀ ਕਾਫੀ, ਮੈਨੂੰ ਦੂਜੇ ਦੀ ਲੋੜ ਨਹੀਂ। ਕਹਿਣ ਲੱਗੇ ਮਹਾਤਮਾ ਜੀ ਕੱਲ੍ਹ ਵੀ ਤਾਂ ਪ੍ਰਸ਼ਾਦਾ ਛਕਣਾ, ਕੱਲ੍ਹ ਨੂੰ ਛਕ ਲਿਓ, ਤੇ ਭਰੋਸੇ ਨਾਲ ਕਹਿੰਦਾ ਵੀ ਕੱਲ੍ਹ ਨੂੰ ਰੱਬ ਨੇ ਮਰ ਜਾਣਾ, ਜਿਹਨੇ ਅੱਜ ਤੈਨੂੰ ਭੇਜਤਾ ਕੱਲ੍ਹ ਦਾ ਵੀ ਪ੍ਰਬੰਧ ਉਹ ਕਰੇਗਾ। ਪੰਛੀ ਕਦੇ ਜੋੜਦੇ ਨੇ, ਸਾਡੀ ਤਾਂ ਪੀੜ੍ਹੀਆਂ ਪ੍ਰਤੀ ਭਾਵਨਾ ਲੱਗ ਜਾਂਦੀ, ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਅਗਲੀਆਂ ਪੀੜ੍ਹੀਆਂ ਦੇ ਸੰਬੰਧ ਵਿੱਚ, ਅਸੀਂ ਮਾਣਦੇ ਨਹੀਂ ਜ਼ਿੰਦਗੀ ਨੂੰ, ਭੋਗਦੇ ਨਹੀਂ ਜ਼ਿੰਦਗੀ ਨੂੰ ਸਹੀ ਢੰਗ ਨਾਲ,
ਖੈਰ ਉਹ ਜਿਹਦੇ ਕੋਲ ਜਾਵੇ ਉੱਥੇ ਉਹਦੀ ਮਨ ਦੀ ਤਸੱਲੀ ਪੂਰੀ ਨਾ ਹੋਵੇ ਤੇ ਅੱਗਿਓਂ ਕਿਸੇ ਹੋਰ ਦੀ ਦੱਸ ਪੈ ਜੇ, ਕਿਉਂਕਿ ਪੁੱਛਦਾ ਉਹਦੇ ਮਨ ਵਿੱਚ ਇਹ ਲਾਲਸਾ ਹੈ ਵੀ ਮੈਨੂੰ ਕੋਈ ਵਿਖਾਵੇ ਤੇ ਸਹੀ। ਇੱਕ ਸਾਧੂ ਦੀ ਦੱਸ ਪਈ ਵੀ ਬਾਰ ਬਾਰ ਪਿੰਡੋਂ ਰਹਿੰਦਾ, ਪੁਰਾਣੇ ਥਾਂ ਤੇ ਤੂੰ ਚਲਾ ਜਾ, ਬੜਾ ਹੀ ਪਹੁੰਚਿਆ ਹੋਇਆ। ਲੈਣ ਦੀ ਭਾਵਨਾ ਹੋਵੇ ਨਾ, ਜਦੋਂ ਪਿਆਸ ਪੈਦਾ ਹੋ ਜਾਵੇ ਬੰਦਾ ਫਿਰ ਜਾਂਦਾ ਦਰਦਾ ਤੇ ਮੰਗਦਾ, ਫਿਰ ਆਉਂਦਾ ਮਜ਼ਾ ਪੀਣ ਦਾ ਵੀ ਪਾਣੀ ਜੇ ਮਿਲ ਜਾਏ ਤਾਂ। ਜੇ ਪਿਆਸ ਨਹੀਂ ਸਾਚੇ ਨਾਮ ਕੀ ਲਾਗੇ ਭੁੱਖ ਦੀ ਗੱਲ ਕੀਤੀ ਹੈ ਨਾ, ਭੁੱਖ ਲੱਗ ਗਈ ਤਾਂ ਸਮਝ ਲਓ ਸਭ ਕੁਝ ਹੀ ਹੋ ਗਿਆ, ਸਾਨੂੰ ਭੁੱਖ ਹੀ ਨਹੀਂ ਲੱਗਦੀ ਸੱਚੇ ਨਾਮ ਦੇ। ਤੇ ਉਹਨੇ ਜਾ ਕੇ ਤੇ ਪਿੰਡ ਵਾਲਿਆਂ ਨੇ ਪੁੱਛਿਆ ਵੀ ਇੱਦਾਂ ਇੱਦਾਂ ਕੋਈ ਬਾਬਾ ਹੈ, ਕਹਿੰਦੇ ਉਹ ਡੇਰਾ ਉਹਦਾ, ਚਲੇ ਜਾ ਭਾਈ, ਛੋਟੀ ਜਿਹੀ ਝੁੱਗੀ ਹੈ। ਤੇ ਬਾਲਣ ਪਾੜਦਾ ਪਿਆ, ਕਹਿਣ ਲੱਗਾ ਮਹਾਤਮਾ ਜੀ, ਜਾ ਕੇ ਨਮਸਕਾਰ ਕੀਤੇ, ਉਹ ਬਹਿ ਗਿਆ। ਹਾਂ ਭਾਈ ਕਿਵੇਂ ਆਇਆ? ਉਹਦੇ ਅੱਗੇ ਜਾ ਕੇ ਰੱਖ ਦਿੱਤੇ ਥੈਲੀ ਪੈਸਿਆਂ ਦੀ, ਮੱਥਾ ਟੇਕਿਆ, ਕੋਲ ਬਹਿ ਗਿਆ, ਆਪਣੇ ਮਨ ਦੀ ਬਾਤ ਕਰਨ ਲੱਗਾ। ਮਹਾਤਮਾ ਚੁੱਕੇ ਨੂੰ ਪਰੇ ਕਰ, ਉਹਨੇ ਪਰੇ ਕਰਤੀ ਥੋੜ੍ਹੀ ਜਿਹੀ ਚੁੱਕੇ ਵੀ ਮਹਾਤਮਾ ਨਾਰਾਜ਼ ਹੋ ਰਿਹਾ, ਤੇ ਮਨ ਚ ਤਸੱਲੀ ਪੈਦਾ ਹੋਈ ਵੀ ਵਾਹ ਕਿਆ ਬਾਤ ਹੈ, ਵੀ ਆਹ ਮਹਾਤਮਾ ਵਧੀਆ ਨੇ, ਮਾਇਆ ਵੱਲ ਵੇਂਦਾ ਵੀ ਨਹੀਂ ਕਿਤੇ, ਪਰੇ ਕਰ। ਤਸੱਲੀ ਨਾਲ ਟੇਕੇ ਬਹਿ ਗਿਆ ਆਪਣਾ ਸਵਾਲ, ਬਾਬਾ ਜੀ ਕੋਈ ਆਨੰਦ ਦੀ ਝਲਕ ਵਿਖਾ ਦਿਓ, ਜੀਵਨ ਆਨੰਦਮਈ ਹੋ ਜਾਏ, ਕੋਈ ਜੁਗਤ ਵਰਤਾ ਦਿਓ। ਐਸੀ ਬਾਤ ਚੱਲਦੀ ਦੋਵਾਂ ਵਿੱਚ ਆਪਸ ਵਿੱਚ, ਤੇ ਮਹਾਤਮਾ ਦਾ ਆਪਣਾ ਰੰਗ ਹੁੰਦਾ ਹੈ, ਰੱਬ ਦੇ ਰੰਗੇ ਹੋਏ ਪਤਾ ਨਹੀਂ ਕਿਹੜੇ ਰੰਗ ਵਿੱਚ ਮਿਲ ਜਾਣਾ ਹੈ। ਕਹਿੰਦਾ ਅੱਖਾਂ ਮੀਟ, ਉਹਨੇ ਅੱਖਾਂ ਮੀਟ ਲਈਆਂ ਜਿਹੜਾ ਗਿਆ ਬਾਹਰੋਂ, ਘੋੜਾ ਉਹਨੇ ਲਾਗੇ ਬੰਨ ਦਿੱਤਾ, ਗੁਸਰੀ ਗੁਰੂ ਅੱਗੇ ਰੱਖੀ ਸੀ, ਉਹਨੇ ਕਿਹਾ ਪਰੇ ਕਰ ਥੋੜ੍ਹੀ ਜਿਹੀ ਪਰੇ ਕਰਕੇ ਰੱਖ ਲਈ। ਜਿਉਂ ਨੇ ਅੱਖਾਂ ਮੀਟੀਆਂ ਨਾ, ਉਸ ਬਾਬੇ ਨੇ ਉਹ ਗੁਸਰੀ ਚੁੱਕੀ ਤੇ ਭੱਜ ਤੁਰਿਆ। ਕਹਿੰਦਾ ਹੱਦ ਹੋ ਗਈ, ਅਗਲੇ ਜਿਹੜੇ ਚਲੋ ਮੇਰੇ ਕੋਲ ਮੰਗ ਕੇ ਲੈਂਦੇ ਸੀ, ਢੰਗ ਨਾਲ ਲੈਂਦੇ ਸੀ, ਵੇਂਦੇ ਸੀ ਮੇਰੀ ਗੁਸਰੀ ਹੱਲ, ਮੇਰੇ ਇਹਦੇ ਲੈ ਕੇ ਭੱਜ ਤੁਰਿਆ, ਮੈਨੂੰ ਜਾਪਦਾ ਬੜਾ ਚੰਗਾ ਹੈ, ਇਹ ਤੇ ਉਹਨਾਂ ਨੂੰ ਗਿਰਿਆ ਗੁਜਰਿਆ। ਹੁਣ ਉਹ ਅੱਗੇ ਅੱਗੇ ਤੇ ਇਹ ਪਿੱਛੇ ਪਿੱਛੇ, ਘੋੜੀ ਚੜ੍ਹਨਾ ਵੀ ਭੁੱਲ ਗਿਆ ਵੀ ਘੋੜੀ ਲੈ ਲਵਾਂ। ਕਹਿੰਦਾ ਇੱਥੇ ਕਿਤੇ ਮੈਂ ਫੜ ਲੈਣਾ, ਫੜਨ ਜੋਗਾ ਕਿੱਥੇ ਸੀ ਵਿਚਾਰਾ, ਅਮੀਰ ਬੰਦਾ ਕਿੱਥੇ ਭੱਜ ਸਕਦਾ ਅਗਲੀ ਜਿਹੜਾ ਘੋੜੀਆਂ ਤੇ ਸਵਾਰ ਹੋ ਗਿਆ, ਔਖਾ ਹੋ ਜਾਂਦਾ। ਉਹ ਅੱਗੇ ਅੱਗੇ ਪਿੱਛੇ ਪਿੱਛੇ ਤੇ ਪਿੰਡ ਵੱਲ ਨੂੰ ਚਲ ਗਿਆ, ਆਵਾਜ਼ਾਂ ਮਾਰਿਓ, ਫੜਿਓ ਲੁੱਟ ਕੇ ਲੈ ਗਿਆ, ਫੜਿਓ ਲੁੱਟ ਕੇ ਲੈ ਗਿਆ, ਤੇ ਪਿੰਡ ਵਾਲੇ ਹੱਸਣ, ਇਹੋ ਜਿਹੇ ਕੌਤਕ ਰੋਜ਼ ਵਰਤਦੇ ਹੋਣਗੇ। ਹੁਣ ਕੌਤਕ ਇਹੋ ਜਿਹੇ ਵਰਤਦੇ ਵੇਖ ਕੇ ਪਿੰਡ ਵਾਲੇ ਰਲੇ, ਉਹਨਾਂ ਨੂੰ ਗਲਾ ਕੱਢਣ ਲੱਗ ਪਿਆ। ਭੱਜਿਆ ਹੋਇਆ, ਹਫਿਆ ਹੋਇਆ, ਉਹਨੇ ਵੇਖ ਲਿਆ ਵੀ ਮਹਾਤਮਾ ਫਿਰ ਡੇਰੇ ਵੱਲ ਨੂੰ ਆ ਗਿਆ, ਕੁਟੀਆ ਵੱਲ ਨੂੰ ਆ ਗਿਆ। ਜਦੋਂ ਕੁਟੀਆ 'ਚ ਪਹੁੰਚ ਗਿਆ ਵੇਖ ਲਿਆ, ਕਹਿਣ ਲੱਗਾ ਚੱਲ ਕੁਟੀਆ ਚਲਾ ਗਿਆ, ਮਗਰ ਭੱਜਿਆ ਹੰਭਿਆ ਆਇਆ। ਜਦੋਂ ਇਹ ਪਹੁੰਚਿਆ ਮਹਾਤਮਾ ਦਰਖਤ ਦੇ ਉਹਲੇ ਹੋ ਗਿਆ ਤੇ ਗੁਥਰੀ ਸਾਹਮਣੇ ਰੱਖ ਦਿੱਤੀ। ਹੁਣ ਇਹਦੀ ਨਿਗਾਹ ਗੁਥਰੀ ਦੇ ਪਈ, ਇਹਨੇ ਰੱਬ ਮਹਾਤਮਾ ਕੋਲੋਂ ਕੀ ਲੈਣਾ। ਸਭ ਤੋਂ ਪਹਿਲਾਂ ਗੁਥਰੀ ਚੁੱਕੀ, ਆਪਣੇ ਕਾਜੇ ਨੂੰ ਲਾ ਕੇ, ਕਹਿੰਦਾ ਵਾਹ ਵਾਹ ਆਨੰਦ ਆ ਕੇ। ਉਹਨੇ ਜਦੋਂ ਮਹਾਤਮਾ ਬਾਹਰ ਨਿਕਲਿਆ, ਕਿਉਂ ਆ ਗਿਆ, ਆਨੰਦ ਦੀ ਝਲਕ ਮਿਲ ਗਈ ਨਾ, ਬਾਦਸ਼ਾਹ ਸਭ ਕੁਝ ਹੀ ਤੇਰੇ ਕੋਲ ਹੈ, ਬਾਹਰ ਕੁਝ ਨਹੀਂ ਹੈ। ਆਨੰਦ ਜਦੋਂ ਮਿਲਣਾ ਹੈ ਨਾ, ਅੰਦਰੋਂ ਮਿਲਣਾ ਹੈ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਣ ਵਾਲੇ ਬੜੇ ਆਨੰਦ, ਬੜੀ ਮਸਤੀ ਚ, ਸੱਤ ਸੱਤ ਪੀੜ੍ਹੀਆਂ ਦਾ ਜੋੜ ਕੇ ਵੀ ਜਿਹੜੇ ਕਈ ਲੋਕ, ਤੇ ਫਿਰ ਆਨੰਦ ਨਹੀਂ ਮਾਣ ਸਕਦੇ ਸੱਚੇ ਪਾਤਸ਼ਾਹ। ਬਾਣੀ ਵਿੱਚ ਵਾਰ ਵਾਰ ਹੀ ਸਿਖਾਉਂਦੇ ਨੇ ਭਾਈ, ਆਪਣੇ ਜੀਵਨ ਨੂੰ ਆਨੰਦਮਈ ਕਿਵੇਂ ਕਰਨਾ, ਜੀਵਨ ਸੁਹਾਵਣਾ ਕਿਵੇਂ ਹੋਵੇ, ਜੀਵਨ ਚ ਦੁੱਖ ਸੁੱਖ ਜਿਹੜਾ ਸਮਕਰ ਜਾਣ ਦੀ ਬਿਰਤੀ ਕਿਵੇਂ ਪੈਦਾ ਹੋਵੇ। ਇਸ ਵਾਰ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਸੁਨੇਹਾ ਦਿੰਦੇ ਨੇ। ਸ਼ੁਰੂਆਤ ਵਿੱਚ ਛੋਟਾ ਮੂਲ ਮੰਤਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਨਿਰੰਕਾਰ ਵਾਹਿਗੁਰੂ ਇੱਕ ਹੈ ਤੇ ਸੰਸਾਰ ਵਿੱਚ ਰਮਿਆ ਹੋਇਆ, ਕਰਤਾ ਹੈ ਸੰਸਾਰ ਦਾ, ਲੇਕਿਨ ਸੰਸਾਰੀ ਤਰ੍ਹਾਂ ਨਹੀਂ ਵੀ ਇਸਨੇ ਕੁਰਸੀ ਬਣਾਤੀ ਤੇ ਉਹਦਾ ਕਰਤਾ ਜਿਹੜਾ ਹੋਰ ਥੇ ਅਤੇ ਕੁਰਸੀ ਪਤਾ ਨਹੀਂ ਸਾਡੇ ਘਰਾਂ 'ਚ ਬੈਠੀ ਕਿੰਨੇ ਬਣਾਈ ਸਾਨੂੰ ਪਤਾ ਵੀ ਨਹੀਂ। ਨਿਰੰਕਾਰ ਆਪਣੀ ਹਰ ਸ਼ੈ ਦੇ ਵਿੱਚ ਹੈ, ਆਪਣੀ ਕਿਰਤ ਵਿੱਚ ਰਮਿਆ ਹੋਇਆ। ਉਹ ਗੱਲ ਵੱਖਰੀ ਵੀ ਸਾਡੀ ਵੇਖਣ ਵਾਲੀ ਅੱਖ ਨਹੀਂ, ਅਸੀਂ ਬਾਹਰ ਨੂੰ ਵੇਖਦੇ ਹਾਂ, ਜਿਹੜੀ ਸਭ ਤੋਂ ਨੇੜੇ ਚੀਜ਼ ਉਹ ਵੀ ਅੱਖਾਂ ਨਹੀਂ ਜੀ ਦੇਖਦੇ। ਤੇ ਇੱਕ ਪਰਦਾ ਪਿਆ ਹੋਇਆ ਹੋਂ ਦਾ, ਤੇ ਬਹੁਤ ਪਤਲਾ ਪਰਦਾ ਹੈ, ਭੰਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੋ ਰਾਇਓ, ਨਹੀਂ ਦੇਖ ਸਕਦੇ। ਤੇ ਉਹਦੇ ਨਾਲ ਸਾਂਝ ਪਾਉਣ ਲਈ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦਾ ਪ੍ਰਸਾਦ ਵਰਤਦਾ ਹੈ, ਗੁਰੂ ਸ਼ਹਿਨਸ਼ਾਹ ਨੁਕਤਾ ਦੱਸਦਾ ਹੈ, ਗੁਰੂ ਗਿਆਨ ਦਿੰਦਾ ਹੈ, ਤੇ ਫਿਰ ਅੰਦਰੋਂ ਅਗਿਆਨਤਾ ਮਿਟਾਉਣ ਦੀ ਜਾਚ ਆਉਂਦੀ ਹੈ, ਫਿਰ ਉਹ ਕੋਰ ਦੀ ਕੰਢ ਟੁੱਟਦੀ ਹੈ ਗੁਰੂ ਦੇ ਗਿਆਨ ਦੇ ਨਾਲ।
ਗੁਰੂ ਦਾ ਮਤਲਬ ਹੀ ਜਿਹੜਾ ਗਿਆਨ ਅਗਿਆਨਤਾ ਤੋਂ ਸਾਨੂੰ ਗਿਆਨ ਵਾਲੇ ਪਾਸੇ ਨੂੰ ਲੈ ਕੇ ਜਾਵੇ। ਹੁਣ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਿਉਂਕਿ ਬਸੰਤ ਦੀ ਗੱਲ ਕੀਤੀ, ਬਸੰਤ ਰਾਗ ਦੀ ਗੱਲ ਹੈ ਤੇ ਰੁੱਤਾਂ ਜਿਹੜੀਆਂ ਹਰ ਇੱਕ ਦਾ ਆਪੋ ਆਪਣਾ ਆਨੰਦ ਆਪਣਾ ਢੰਗ ਤਰੀਕਾ ਹੈ। ਨਿਰੰਕਾਰ ਸੂਰਜ ਕਰਕੇ ਰੁੱਤਾਂ ਬਣੀਆਂ ਨੇ, ਨਿਰੰਕਾਰ ਦੀ ਮੌਜ ਹੈ ਉਹੀ ਸੂਰਜ ਵੀ ਉਹਦੀ ਕਿਰਤ। ਜਿਉਂ ਜਿਉਂ ਸੂਰਜ ਦਾ ਪਾਸਾ ਨੇੜੇ ਹੋਈ ਜਾਂਦਾ ਧਰਤੀ ਦਾ ਗਰਮੀ ਵਧੀ ਜਾਂਦੀ ਹੈ, ਜਿਉਂ ਜਿਉਂ ਦੂਰੀ ਹੋਈ ਜਾਂਦੀ ਹੈ ਠੰਡ ਪਈ ਜਾਂਦੀ, ਠੰਡ ਵਧੀ ਜਾਂਦੀ। ਸੂਰਜ ਇੱਕ ਹੋ ਰੁੱਤ ਅਨੇਕ, ਅਨੇਕਾਂ ਰੁੱਤਾਂ ਬਣ ਗਈਆਂ ਤੇ ਛੇ ਰੁੱਤਾਂ ਆਮ ਤੌਰ ਤੇ ਵੱਡੀਆਂ ਰੁੱਤਾਂ ਅਸੀਂ ਦੋ ਹੀ ਮੰਨਦੇ ਹਾਂ, ਇੱਕ ਗਰਮੀ ਤੇ ਇੱਕ ਠੰਡ, ਇੱਕ ਸਿਆਲ ਕਹਿ ਸਕਦੇ ਹਾਂ, ਪਰ ਛੇ ਰੁੱਤਾਂ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ, ਵਿਦਵਾਨ ਵੀ ਜ਼ਿਕਰ ਕਰਦੇ ਨੇ ਤੇ ਉਹਨਾਂ ਵਿੱਚ ਸਭ ਤੋਂ ਸੁਹਾਵਣੀ ਰੁੱਤ ਜਿਹੜੀ ਹੈ ਉਹ ਹੈ ਬਸੰਤ ਰੁੱਤ। ਬਰਸਾਤ ਵਿੱਚ ਮੀਂਹ ਦਾ ਕਰਕੇ ਦੁੱਖ ਹੁੰਦਾ, ਰਸਤੇ ਰੁਕ ਜਾਂਦੇ ਨੇ, ਮੱਛਰ ਲੜਦਾ ਹੈ, ਨਦੀਆਂ ਨਾਲੇ ਉਛਾਲ ਤੇ ਹੁੰਦੇ ਨੇ, ਸੱਪ ਭਜੰਗਮ ਡੱਸਦੇ ਫਿਰਦੇ ਨੇ। ਗਰਮੀ ਦੀ ਤਪਸ਼ ਹੁੰਦੀ ਹੈ, ਸਿਆਲ ਵਿੱਚ ਠੰਡ ਪੈਂਦੀ, ਕੋਰਾ ਪੈਂਦਾ, ਜਮਾ ਜਮਾ ਕੇ ਰੱਖ ਦਿੰਦਾ। ਇਸ ਲਈ ਬਰਫ਼ ਤੋਂ ਕੁੱਕਰ ਤੋਂ ਵੀ ਬੰਦਾ ਡਰਦਾ ਹੈ ਤੇ ਗਰਮੀ ਤੋਂ ਵੀ ਬੰਦਾ ਡਰਦਾ ਹੈ, ਔਖਾ ਹੈ। ਤੇ ਇਹ ਚਾਹੁੰਦਾ ਵੀ ਅਸੀਂ ਕੋਈ ਰੁੱਤ ਮਿਲ ਜਾਏ ਜਿਹਦੇ ਵਿੱਚ ਨਾ ਗਰਮੀ ਹੋਵੇ ਨਾ ਸਰਦੀ ਹੋਵੇ, ਇਉਂ ਕਹਿ ਲਈਏ ਗਰਮੀ ਤੇ ਸਰਦੀ ਦਾ ਸੁਮੇਲ ਹੋਵੇ। ਸੰਸਾਰ ਨੂੰ ਤਪਸ਼ ਕਿਹਾ ਗਿਆ, ਨਿਰੰਕਾਰ ਨੂੰ ਠੰਡਕ ਕਿਹਾ ਗਿਆ। ਵਿਦਵਾਨ ਸੱਜਣ ਕਹਿੰਦੇ ਨੇ ਸੰਸਾਰ

ਪਿਆ ਹੈ ਤੇ ਜਠਰ ਮਾਇਆ ਦੇ ਵਿੱਚ ਪੈ ਗਿਆ। ਲੇਕਿਨ ਸੱਚੇ ਪਾਤਸ਼ਾਹ ਰਹਿਮਤ ਕੀਤੀ, ਉਹਦੇ ਵਿੱਚ ਬਚਾਉਣ ਲਈ ਆਪਣਾ ਠੰਡਾ ਨਾਮ ਦਿੱਤਾ, ਉਹਦੇ ਨਾਲ ਲਿਵ ਜੋੜ ਦਿੱਤੀ ਤਾਂ ਕਿ ਇਸ ਆਤਿਸ਼ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਮ ਦੀ ਠੰਡਕ ਨਾਲ ਇਹ ਜੀਵਨ ਪਨਪਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕੀਤੀ ਕਿ ਇਹ ਜਿਹੜੀ ਰੁੱਤ ਸਭ ਤੋਂ ਵਧੀਆ ਰੁੱਤ ਹੈ, ਜਿਸ ਨੂੰ ਬਸੰਤ ਰੁੱਤ ਕਿਹਾ ਜਾਂਦਾ ਹੈ। ਇਹਦੇ 'ਚ ਨਾ ਗਰਮੀ ਹੈ, ਨਾ ਸਰਦੀ ਹੈ, ਨਾ ਭਾਦੋਂ ਵਾਲੇ ਚਮਾਸੇ ਨੇ, ਅਤੇ ਸਾਰੇ ਪਾਸੇ ਖੇੜਾ ਹੀ ਖੇੜਾ ਦਰੱਖਤਾਂ 'ਤੇ, ਜਿਹੜੇ ਦਰੱਖਤਾਂ ਨੂੰ ਬਸੰਤ ਵਿੱਚ ਫੁੱਲ ਲੱਗਦੇ ਨੇ, ਪੱਤੇ ਲੱਗਦੇ ਨੇ, ਹਰਿਆਵਲ ਹੁੰਦੀ ਹੈ, ਬਹੁਤ ਸੁਹਾਵਣਾ ਮੌਸਮ ਬਣ ਜਾਂਦਾ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਇਹਨਾਂ ਬਾਹਰਲੀਆਂ ਰੁੱਤਾਂ, ਬਾਹਰਲੀਆਂ ਬਾਰਾਂ ਮਾਹਾਂ, ਬਾਹਰਲੇ ਸਾਰੇ ਸੁਹਾਵਣੇ ਜੋ ਦ੍ਰਿਸ਼ ਤੂੰ ਵੇਖਦਾ ਹੈ, ਅਤੇ ਜੇ ਚਾਹੁੰਦਾ ਤੇਰੇ ਅੰਦਰ ਵੀ ਇਸ ਤਰ੍ਹਾਂ ਬਸੰਤ ਰੁੱਤ ਬਣ ਜਾਏ, ਨਾ ਅੰਦਰ ਗਰਮੀ ਹੋਵੇ, ਨਾ ਸਰਦੀ ਹੋਵੇ, ਨਾ ਵਕਾਰਾਂ ਦਾ ਕੱਕਰ ਤੈਨੂੰ ਪਾਉਂਦਾ ਹੋਵੇ, ਨਾ ਹੋਂ ਦੀ ਅੱਗ ਸਾੜਦੀ ਹੋਵੇ, ਤੇ ਤੇਰਾ ਤਰੀਕਾ ਕੀ ਹੈ ਕਿ ਤੂੰ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ, ਤੈਨੂੰ ਜਿਉਣ ਦੀ ਯੁਕਤੀ ਆ ਜਾਏਗੀ। ਅਤੇ ਉਹੀ ਯੁਕਤੀ ਮੇਰੇ ਮਾਲਕ ਇੱਥੇ ਦੱਸਦੇ ਰਹੇ ਨੇ ਕਿ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਹਰਿਆਵਲ ਹੋਵੇ, ਅੰਦਰ ਨਾਮ ਵੱਸ ਜਾਏ, ਅੰਦਰ ਖੇੜਾ ਅਤੇ ਨਾਨਕ ਭਗਤਾਂ ਸਦਾ ਵਿਗਾਸ ਦੀ ਅਵਸਥਾ ਦਾ ਮੈਂ ਮਾਲਕ ਬਣ ਜਾਵਾਂ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਤੂੰ ਆਪਣੇ ਜੀਵ ਨੂੰ ਹਰਿਆ ਭਰਿਆ ਕਰ ਸਕਦਾ, ਇੱਕੋ ਤਰੀਕਾ ਹੈ ਕਿ ਹਰੀ ਦੇ ਨਾਮ ਨੂੰ ਧਿਆਉਣਾ ਕਰ। ਨਾਮ ਨੂੰ ਧਿਆਉਣਾ ਕਿਵੇਂ? ਸੱਚੇ ਪਾਤਸ਼ਾਹ ਸੀ, ਬੜੀਆਂ ਯੁਗਤੀਆਂ ਸੀ, ਜਿਹਦੇ ਕੋਲ ਚਲ ਜਾਓ ਵੱਖਰੀ ਯੁਗਤੀ ਦੱਸ ਦਿੰਦਾ ਵੀ ਇਵੇਂ ਸਵਾਦ ਚਾੜਨੇ ਨੇ ਵੱਖ, ਔਰ ਹਰ ਇੱਕ ਦਾ ਵੱਖ, ਸ਼ਾਇਦ ਹਰ ਇੱਕ ਦਾ ਆਪਣਾ ਆਪਣਾ ਢੰਗ ਤਰੀਕਾ ਦੱਸਣ ਦਾ ਤਰੀਕਾ ਹੈ। ਅਤੇ ਮੈਂ ਕਹਿੰਦਾ ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਦੁੱਖ ਸੁੱਖ ਵਾਪਰਦੇ ਰਹਿੰਦੇ ਨੇ। ਜਦੋਂ ਕਿਸੇ ਮਹਾਤਮ ਕੋਲ ਚਲੇ ਜਾਓਗੇ, ਨਕਲੀ ਕੋਲ ਵੀ ਜਾ ਸਕਦੇ, ਉਹ ਆਪਣੇ ਢੰਗ ਨਾਲ ਹੋਰ ਔਖਿਆ ਕਰ ਦਿੰਦਾ ਨਾਮ ਨੂੰ। ਅਤੇ ਗੁਰਮੰਤ ਨੇ ਇਹੋ ਬਖਸ਼ਿਸ਼ ਕੀਤੀ ਸੀ ਵੀ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਦੁੱਖ ਸੁੱਖ ਸਾਨੂੰ ਪੈਂਦੇ ਨੇ। ਅਤੇ ਕਬੀਰ ਜੀ ਦਾ ਪਾਵਨ ਬਚਨ ਬੜਾ ਸਖੈਨ ਕਰਨ ਦਾ, ਨਾਮ ਸਿਮਰਨ ਕਿਵੇਂ ਕਰਨਾ ਹੈ। ਉਹ ਕਹਿੰਦੇ ਨੇ ਸਾਡੀ ਮਿਸਾਲ ਦੇ ਕੇ, ਇਹ ਸੰਸਾਰੀ ਲੋਕਾਂ ਜਦੋਂ ਕੋਈ ਵਿਪਤਾ ਪੈਂਦੀ ਹੈ, ਕੋਈ ਮੁਕੱਦਮਾ ਪੈ ਗਿਆ, ਕੋਈ ਹਸਪਤਾਲ ਦਾ ਕਾਰਨ ਪੈ ਗਿਆ, ਕੋਈ ਡੰਨ ਪੈ ਗਿਆ, ਸਰਕਾਰ ਭਾਗ ਨਾਲ ਕੋਈ ਮੁਕੱਦਮੇ ਦਾ ਕੇਸ ਹੈ, ਤੇ ਸਾਡੇ ਵਾਹ ਵਾਸਤਾ ਕੋਈ ਨਹੀਂ ਚੱਲਦਾ, ਹੱਥ ਖੜੇ ਹੋ ਜਾਂਦੇ, ਕੋਈ ਸਾਕ ਸੰਬੰਧੀ, ਕੋਈ ਭੈਣ ਭਰਾ ਜਾਂ ਕੋਈ ਮੁਸ਼ਕਲ ਹੱਥ ਬਣੇ ਢੋਈ, ਕੋਈ ਨਾ ਦੇਹ ਵਾਲੀ ਅਵਸਥਾ ਬਣ ਜਾਏ, ਤੇ ਫਿਰ ਕੀ ਕਰੀਦਾ? ਫਿਰ ਰੱਬ ਨੂੰ ਚੇਤੇ ਕਰੀਦਾ, ਫਿਰ ਬਾ ਹੁਣ ਤੂੰ ਹੀ ਆ ਮੈਨੂੰ ਬਚਾਉਣ ਵਾਲਾ ਸੱਚੇ ਪਾਤਸ਼ਾਹ, ਮੈਂ ਤੇਰੇ ਸਗਲ ਦੁਆਰ ਕੋਲ ਛੱਡ ਕੇ ਗਿਆ, ਤੁਹਾਡਾ ਦੁਆਰ ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ, ਮੈਨੂੰ ਹੋਰ ਕੋਈ ਥਾਂ ਨਹੀਂ ਜੇ ਲੱਭਦਾ ਤੇਰੇ ਅੱਗਾ। ਇਹ ਹਰ ਇੱਕ ਦੀ ਜ਼ਿੰਦਗੀ 'ਚ ਆਉਂਦਾ, ਸਾਨੂੰ ਪਤਾ ਹੀ ਨਾ, ਅਸੀਂ ਕਰਦੇ ਹਾਂ ਦਾਸਾਂ। ਅਤੇ ਕਬੀਰ ਜੀ ਇਹੀ ਮਿਸਾਲ ਦਿੰਦੇ ਨੇ, ਕਹਿੰਦੇ ਕਾਮ ਪਰੇ ਹਰ ਸਿਮਰੀ ਹੈ, ਐਸੇ ਸਿਮਰੋ ਨਿੱਤ। ਲਓ ਜੀ ਆਹ ਯੁਗਤੀ ਜੇ, ਆ ਯੁਗਤੀ ਜੇ, ਸਾਰੇ ਆਸਰੇ ਛੱਡ ਕੇ ਕੇਵਲ ਇੱਕ ਦੇ ਪੱਲੇ ਲੱਗ ਜਾਓ, ਇੱਕ ਦੇ ਦਰ ਤੇ ਢੇਰੀ ਹੋ ਜਾਓ, ਸ਼ਰਨ ਪਰੇ ਦੀ ਰਾਹ ਚੱਖਦਾ ਹੋ, ਉੱਥੋਂ ਹੀ ਸਾਨੂੰ ਪ੍ਰਾਪਤ ਹੋਣੀ ਹੈ ਠੰਡਕ, ਉੱਥੋਂ ਹੀ ਪ੍ਰਾਪਤ ਹੋਣੇ ਸੁੱਖ, ਉੱਥੋਂ ਹੀ ਸਾਨੂੰ ਪਤਾ ਲੱਗਣਾ ਦੁੱਖ ਸੁੱਖ ਦੋਨੋਂ ਸਮਕਰ ਜਾਣੇ ਦੀ ਅਵਸਥਾ ਹੈ, ਨਾ ਹੀ ਮਾਨ ਅਪਮਾਨਾਂ ਦੀ ਗੱਲ, ਉੱਥੋਂ ਹੀ ਸਮਝ ਆਉਣੀ ਹੈ, ਨਾ ਕੋ ਵੈਰੀ ਨਹੀਂ ਬਗਾਨਾ, ਉੱਥੋਂ ਸਮਝ ਆਉਣੀ ਵੀ ਜੇ ਮੈਨੂੰ ਦੁੱਖ ਮਿਲਿਆ ਹੈ ਕਿਸੇ ਹੋਰ ਕਰਕੇ ਨਹੀਂ, ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣੇ, ਆਪਣੇ ਕਰਮਾਂ ਦੀ ਪੜਚੋਲ ਕਰਾਂਗਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕੋਲ ਆਵਾਂਗੇ, ਇੱਥੋਂ ਛਹਿਨਛਾਹ ਹਜ਼ੂਰੀ 'ਚ ਆਣ ਕੇ ਸਾਨੂੰ ਯੁਕਤੀ ਮਿਲਦੀ ਹੈ ਕਿ ਹਰਿਆ ਭਰਿਆ ਕਿਵੇਂ ਹੋਣਾ। ਜਿਹੜਾ ਮਨ ਆਪਣੇ ਦੁਖੀ ਹੁੰਦਾ ਸੀ ਦੁੱਖ ਨੂੰ ਵੇਖ ਕੇ, ਤੇ ਉਹ ਕਹੇਗਾ ਜਦੋਂ ਹੁਣ ਸਮਝ ਲੱਗੀ ਉਹਨੂੰ, ਫਿਰ ਕੀ ਕਹੇਗਾ? ਕੇਤਿਆਂ ਦੂ ਭੂ ਸਦਮਾਰ ਏ ਪੇ ਦਾਤ ਤੇਰੀ ਦਾਤਾਰ,
ਇਹ ਤੇਰੀ ਦਾਤ ਹੈ ਜਿਹੜੀ ਮੈਨੂੰ ਤੇਰੇ ਕੋਲ ਲੈ ਆਈ। ਖਿਆਲ ਕਰੇ।

ਜਿਹੜਾ ਦੁੱਖ ਮਨੁੱਖ ਨੂੰ ਗੁਰੂ ਕੋਲ ਲੈ ਆਇਆ ਉਹ ਦਾਤ ਜੇ ਸੱਚੇ ਪਾਤਸ਼ਾਹ ਨੇ ਸਾਨੂੰ ਠੇਡਾ ਲਾ ਕੇ ਸਮਝਾਉਣਾ ਕੀਤਾ ਭਾਈ ਇੱਥੇ ਆ, ਇੱਥੋਂ ਪ੍ਰਾਪਤ ਹੋਣੀ ਜ਼ਿੰਦਗੀ ਦਾ ਅਸਲ ਸੂਲ। ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਈ, ਕਹਿਣ ਲੱਗੇ ਤੁਹਾਡੇ ਕੀਤੇ ਹੋਏ ਕਰਮਾਂ ਮੁਤਾਬਕ ਨਿਰੰਕਾਰ ਨੇ ਤੁਹਾਡੇ ਮੱਥੇ ਤੇ ਜੋ ਲਿਖਿਆ ਹੈ, ਜੋ ਤੁਹਾਡਾ ਬਣਦਾ ਦੱਦਾ ਦੋਸ਼ ਕਰਮਾਂ ਉੱਪਰ ਨਿਬੜੇ ਵਾਲੀ ਬਾਤ। ਇਹ ਰੁੱਤ ਸਹਾਈ, ਇਹ ਰੁੱਤ ਸਹਾ ਵੀ ਹੈ ਜਦੋਂ ਨਿਰੰਕਾਰ ਦੇ ਚਰਨਾਂ ਵਿੱਚ ਜਾ ਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ ਤੇ ਅੰਦਰ ਹਰਿਆਵਲ ਹੋ ਜਾਏ, ਸੇਵਾ ਤੇ ਸਿਮਰਨ ਦੀਆਂ ਸ਼ਾਖਾਂ ਫੁੱਟ ਜਾਣ, ਆਨੰਦ ਦਾ ਫਲ ਲੱਗ ਜਾਏ, ਫਿਰ ਠੰਡਕ ਐਸੀ ਹੋਵੇ ਤੇ ਉਸ ਹਰਿਆਵਲ ਦੇ ਵਿੱਚ ਆ ਕੇ ਪੰਛੀ ਤੇ ਦਰਖਤ ਹਰਿਆ ਭਰਿਆ ਹੋ ਜਾਂਦਾ, ਪੰਛੀ ਬਹਿੰਦੇ ਮੁਸਾਫਰ ਆ ਕੇ ਉਹਦੇ ਥੱਲੇ ਬਹਿੰਦੇ ਨੇ, ਪੰਛੀ ਆਲਣੇ ਪਾਉਂਦੇ ਨੇ, ਚਹਿ ਚਕਾਉਂਦੇ ਨੇ, ਫਲ ਖਾਂਦੇ ਨੇ, ਸਾਰੇ ਪਾਸੇ ਪਰ ਆਨੰਦ ਹੀ ਆਨੰਦ, ਸੇਵਾ ਤੇ ਸਿਮਰਨ ਦੀ ਇਹ ਅਵਸਥਾ ਬਣ ਜਾਂਦੀ। ਉਹ ਮਨੁੱਖ ਵੀ ਫਿਰ ਛਾਂਦਾਰ ਹੋ ਜਾਂਦਾ, ਉਹ ਸਭ ਨੂੰ ਆਪਣਾ ਸਮਝਦਾ, ਜਿਹੜਾ ਉਹਦਾ ਨੁਕਸਾਨ ਕਰਨ ਦਾ ਉਹਨੂੰ ਵੀ ਛਾਂ ਦਿੰਦਾ ਹੈ, ਉਹਨੂੰ ਵੀ ਮਿਠਾਸ ਦਿੰਦਾ ਹੈ, ਉਹਨੇ ਤਾਂ ਲੰਗਰ ਲਾਇਆ ਹੋਇਆ ਆਕਸੀਜਨ ਦਾ ਹਰ ਵਕਤ। ਉਹ ਜਿੱਥੇ ਜਾਏਗਾ ਭਲਾ ਹੀ ਭਲਾ ਕਰੇਗਾ, ਜਿਹੜਾ ਨਿਰੰਕਾਰ ਦੇ ਨਾਮ ਜੁੜ ਕੇ ਹਰਿਆ ਹੋ ਗਿਆ ਨਾ, ਹੁਣ ਉਹਦੇ ਕੋਲ ਬਰਿਆਈ ਕੋਈ ਨਹੀਂ ਜਰਣੀ। ਬਸ ਗੁਰੂ ਨੇ ਸਭ ਤੋਂ ਪਹਿਲਾਂ ਮਾਰ ਕੱਢੀਆਂ ਬਰਿਆਈਆਂ ਦੀ ਅਵਸਥਾ ਹੀ ਪੈਦਾ ਕਰਨੀ। ਕਹਿੰਦੇ ਵਣ ਤ੍ਰਿਣ ਤ੍ਰਿ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਰਹਿਮਤ ਕੀਤੀ ਉਸ ਨਿਰੰਕਾਰ ਨੇ ਜਦੋਂ ਬਸੰਤ ਦੀ ਰੁੱਤ ਬਣਦੀ, ਸਾਰੇ ਪਾਸੇ ਹਰਿਆਵਲ ਹੋ ਜਾਂਦੀ ਹੈ, ਸਾਰਾ ਕੁਝ ਮੌਲ ਉੱਠਦਾ, ਮੌਲੀ ਧਰਤੀ ਮੌਲਿਆ ਆਕਾਸ, ਬਸੰਤ ਰੁੱਤ ਦਾ ਮਤਲਬ ਹੈ ਘੱਟ ਘੱਟ ਮੌਲਿਆ ਆਤਮ ਪ੍ਰਗਾਸ, ਹਰ ਘੱਟ ਵਿੱਚ ਮੌਲਿਆ ਹੋਇਆ, ਉਹ ਵਸਿਆ ਹੋਇਆ, ਰਮਿਆ ਹੋਇਆ ਹੈ, ਤੇ ਜਿਹਨੇ ਉਹਨੂੰ ਪਛਾਣ ਲਿਆ ਹੈ ਤੇ ਹਰ ਇੱਕ ਨੇ ਪਛਾਣ ਦਾ ਕੋਈ ਵਿਰਲਾ ਵਿਰਲਾ, ਜਿਸ ਕੇ ਸਿਰ ਉੱਪਰ ਸਵਾਮੀ ਸੋਧ ਕਹਿ ਸਕ ਪਵੇ, ਇਹਦਾ ਮਤਲਬ ਇਹ ਨਹੀਂ ਵੀ ਉਹ ਕਿਸੇ ਦੇ ਸਿਰ ਤੇ ਨਹੀਂ ਹੈ। ਇੱਕ ਵਿਅਕਤੀ ਉਹਨੂੰ ਸਿਰ ਤੇ ਆਪਣੇ ਮਹਿਸੂਸ ਕਰਦਾ ਵੀ ਗੁਰ ਮੇਰੇ ਸੰਗ ਸਦਾ ਹੈ, ਨਾਲੇ ਗੁਰ ਵੇਖਦਾ ਹੈ, ਗੁਰ ਸੁਣਦਾ ਹੈ, ਉਹ ਫਿਰ ਕਦੋਂ ਦੁੱਖ ਦੀ ਬਾਤ ਕਰੇਗਾ, ਕਿੱਥੇ ਉਹ ਵਿਕਾਰਾਂ ਦੀ ਗੱਲ ਕਰੇਗਾ, ਕਿੱਥੇ ਕਿਸੇ ਦੀ ਨਿੰਦਿਆ ਕਰੇਗਾ। ਜਿਹਨੇ ਮਹਿਸੂਸ ਕਰ ਲਿਆ ਤੇ ਜਿਹਨੇ ਨਹੀਂ ਵੇਖਿਆ ਉਹਨੇ ਚੋਰੀ ਕਰੀ ਜਾਣੀ, ਭਾਈ ਨਿਰੰਕਾਰ ਨੇ ਭਾਵੇਂ ਹੱਥ ਦਿੱਤੇ ਨੇ, ਹੁਣ ਰੱਬ ਨੇ ਤਾਂ ਸਰੀਰ ਦੇ ਦਿੱਤਾ, ਹੱਥ ਦੇ ਦਿੱਤੇ, ਪੈਰ ਦੇ ਦਿੱਤੇ, ਅੱਖਾਂ ਦੇ ਦਿੱਤੀਆਂ, ਹੁਣ ਕੀ ਵੇਖਣਾ ਤੇਰੇ ਵੱਸ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਦੇ ਕੋਲ ਇੱਕ ਸੇਵਕ ਆਇਆ, ਉਹ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਦੱਸੋ ਵੀ ਬੰਦੇ ਦੇ ਤੁਸੀਂ ਕਹਿੰਦੇ ਨਿਰੰਕਾਰ ਦੇ ਵੱਸ, ਕੋਈ ਬੰਦੇ ਦੇ ਵੱਸ ਵੀ ਕੁਝ ਹੈ? ਤੇ ਉਹ ਅੱਗੇ ਮੁਸਕਰਾਏ, ਕਹਿਣ ਲੱਗੇ ਖੜਾ ਹੋ, ਖੜਾ ਹੋ ਗਿਆ। ਕਹਿਣ ਲੱਗੇ ਇੱਦਾਂ ਕਰ ਭਾਈ ਇੱਕ ਲੱਤ ਤੇ ਖੜਾ ਹੋ, ਉਹਨੇ ਇੱਕ ਲੱਤ ਚੁੱਕ ਲਈ ਤੇ ਖੜਾ ਹੋ ਗਿਆ, ਤੇ ਉਹ ਮਹਾਤਮਾ ਕਹਿਣ ਲੱਗੇ ਵੀ ਦੂਜੀ ਵੀ ਤਾਂ ਨੂੰ ਕਰ, ਦੂਜਾ ਪੈਰ ਵੀ ਚੁੱਕ। ਕਹਿਣ ਲੱਗਾ ਨਹੀਂ ਇਹ ਮੇਰੇ ਵੱਸ ਨਹੀਂ। ਬਸ ਕਹਿੰਦਾ ਤੇਰੇ ਵੱਸ ਸੀ, ਭਾਵੇਂ ਇੱਧਰ ਹੀ ਚੁੱਕਣ ਦਾ ਭਾਵੇਂ ਇੱਧਰ ਹੀ ਚੁੱਕਣ ਦਾ, ਸਭ ਕੁਝ ਤੇਰੇ ਵੱਸ ਨਹੀਂ ਹੈ। ਨਿਰੰਕਾਰ ਨੇ ਤੈਨੂੰ ਜੀਵ ਦੇ ਦਿੱਤਾ ਹੈ, ਸਰੀਰ ਦੇ ਦਿੱਤਾ ਹੈ, ਹੱਥ ਦੇ ਦਿੱਤੇ ਨੇ, ਜੀਵਨ ਦੇ ਦਿੱਤਾ, ਜੀਵਨ ਵਿੱਚ ਕੀ ਕਰਨਾ ਹੈ, ਕਰਮਾਂ ਉੱਪਰ ਨਿਬੜੇ ਦੀ ਬਾਤ ਹੈ। ਹੱਥ ਨਿਰੰਕਾਰ ਦੀ ਦਾਤ ਹੈ, ਜੀ ਕਰ ਇਹਨਾਂ ਨਾਲ, ਤੂੰ ਚੋਰੀ ਕਰੀ ਜਾਂ ਲਾ ਕੇ ਮਰ ਜਾਂ ਲੋਕਾਂ ਨੂੰ ਖੋਹ ਖਿੰਝਣ ਲੱਗ ਪਿਆ, ਇਹਨਾਂ ਦਾ ਸੇਵਾ ਕਰਨ ਲੱਗ ਪਾ। ਪੈਰ ਰੱਬ ਨੇ ਦਿੱਤੇ ਵਕਾਰਾਂ ਵੱਲ ਨੂੰ ਲੈ ਕੇ ਜਾਂਦੇ ਨੇ ਕਿ ਨਿਰੰਕਾਰ ਵੱਲ ਨੂੰ, ਗੁਰੂ ਘਰ ਨੂੰ ਲੈ ਕੇ ਜਾਂਦੇ ਨੇ, ਇਹ ਤੇਰੇ ਵੱਸ ਹੈ, ਤੇਰੇ ਵੱਸ ਨਹੀਂ, ਤੇਰੇ ਮਨ ਦੇ ਵੱਸ ਹੈ, ਮਨ ਡਰਾਈਵਰ ਹੈ ਤੇਰੇ ਸਰੀਰ ਦੀ ਗੱਡੀ ਦਾ, ਤੇ ਉਹਨੂੰ ਗਿਆਨ ਦੀ ਲੋੜ ਹੈ, ਉਹਨੂੰ ਲੋੜ ਹੈ ਗਿਆਨ ਦੀ। ਜਿਹੜਾ ਗਿਆਨ ਦੇ ਇਸ਼ਾਰੇ ਤੇ ਚੱਲੇਗਾ ਉਹ ਫਿਰ ਹਮੇਸ਼ਾ ਸੱਚ ਦੇ ਮਾਰਗ ਦਾ ਪਾਂਧੀ ਬਣੇ। ਗੁਰੂ ਪਾਤਸ਼ਾਹ ਰਹਿਮਤ ਵਰਤਾ ਰਹੇ ਨੇ, ਵਣ ਤ੍ਰਿਣ ਤ੍ਰਿਵਣ ਮੌਲਿਆ ਅੰਮ੍ਰਿਤ ਫਲ ਪਾਈ, ਫਿਰ ਅੰਮ੍ਰਿਤ ਦੇ ਨਾਮ ਦੀ ਪ੍ਰਾਪਤੀ ਹੋ ਗਈ, ਸੱਚ ਦੇ ਨਾਮ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ ਹੋ ਗਈ। ਜਿਵੇਂ ਫੁੱਲ ਹਰੇ ਭਰੇ ਹੋ ਗਏ, ਫਲਾਂ ਨਾਲ ਲੱਦੇ ਗਏ, ਇਸੇ ਤਰ੍ਹਾਂ ਤੂੰ ਗੁਣਾਂ ਰੂਪੀ ਫਲਾਂ ਦੇ ਨਾਲ ਲੱਦਿਆ ਜਾਏਗਾ। ਇਹ ਗੁਣ ਮੁੱਕਣ ਵਾਲੇ ਨੇ ਵੰਡੀ ਜਾਈ, ਪਰ ਮਿਲ ਸਾਧੂ ਸੁਖੇ ਪੁਜੈ ਲੱਥੀ ਸ਼ਬ ਸ਼ਾਈ। ਬਸੰਤ ਤਾਂ ਬਣੀ, ਇਹ ਜੀਵਨ ਵਿੱਚ ਲਹਿਰ ਹੈ ਪੈਰ ਤਾਂ ਆਈ, ਜਦੋਂ ਸੰਤ ਜਨਾਂ ਨਾਲ ਰੰਗੇ ਹੋਏ ਮਹਾਂਪੁਰਖਾਂ ਨਾਲ, ਰੰਗੇ ਹੋਏ ਗੁਰਸਿੱਖਾਂ ਨਾਲ, ਗੁਰਸੰਗਾਂ ਤੇ ਸੰਗਤ ਕੀਤੀ ਤੇ ਸੁੱਖ ਉਪਜੇ।
ਨਿਰੰਕਾਰ ਨੇ ਕੀ ਰਹਿਮਤ ਕੀਤੀ, ਸਤਸੰਗੀ ਜਨ ਐਸੇ ਬਖਸ਼ ਦਿੱਤੇ ਜਿਨ੍ਹਾਂ ਦੇ ਨਾਲ ਸੰਗ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਗਈ। ਹੁਣ ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਉਪਜੇ ਸੁੱਖ ਉਪਜੇ ਲੱਥੀ ਸਭ ਸ਼ਾਹੀ, ਜਿੰਨੀ ਇੱਛਾ ਕਾਲਕ ਸੀ ਉਹ ਸਾਰੀ ਦੀ ਸਾਰੀ ਲੈ ਗਈ, ਅੰਧੇਰਾ ਖਤਮ ਹੋ ਗਿਆ, ਵਿਕਾਰਾਂ ਦੀ ਮੈਲ ਲੈ ਗਈ। ਨਾਨਕ ਸਿਮਰੈ ਏਕ ਨਾਮ, ਫਿਰ ਬੌਰ ਨਾ ਧਾਈ ਨਿਰੰਕਾਰ ਦੇ ਨਾਮ ਜਿਹਨਾਂ ਸਾਂਝ ਪਾ ਲਈ, ਆਉਣਾ ਜਾਣਾ ਮੁੜ ਜਾਂਦਾ ਹੈ, ਉਹ ਅਭੇਦ ਹੋ ਜਾਂਦਾ ਨਿਰੰਕਾਰ ਦੇ ਨਾਲ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਸੱਚੇ ਪਾਤਸ਼ਾਹ ਨੇ ਐਸਾ ਆਸਰਾ ਦਿੱਤਾ ਆਪਣੇ ਨਾਮ ਦਾ ਕਿ ਪੰਜੇ ਬੱਧੇ ਮਜੇ ਮਹਾਂਬਲੀ ਕਿਹਾ ਗਿਆ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੁਣ ਵਸ ਵਿੱਚ ਹੋ ਗਏ। ਆਪਣੇ ਚਰਨ ਜਪਾਏ, ਇਹਨਾਂ ਵਿੱਚ ਦਾਈ ਖੜੋਇਆ, ਨਿਰੰਕਾਰ ਨੇ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ ਦਿੱਤਾ। ਸ਼ਹਿਨਸ਼ਾਹ ਆਪ ਆ ਕੇ ਹਿਰਦੇ ਚ ਵਸ ਗਿਆ, ਫਿਰ ਜੀਵਨ ਆਨੰਦਮਈ ਹੋ ਗਿਆ, ਬਸੰਤਮਈ ਹੋ ਗਿਆ। ਕਹਿਣ ਲੱਗੇ ਰੋਗ ਸੋਗ ਸਭ ਮਿਟ ਗਏ, ਜਿੰਨੇ ਰੋਗ ਨੇ ਸਰੀਰਕ, ਜਿੰਨੇ ਰੋਗ ਨੇ ਮਾਨਸਿਕ, ਸਭ ਮਿਟ ਗਏ। ਨਿਤ ਨਵਾਂ ਨਰੋਆ, ਹੁਣ ਜੀਵਨ ਨਵਾਂ ਨਰੋਆ ਹੋ ਗਿਆ, ਸਾਰੇ ਵਿਕਾਰ ਗਲੋਂ ਲੈ ਗਏ, ਹੌਲਾ ਫੁੱਲ, ਹੁਣ ਗੁਰੂ ਦੇ ਭਰੋਸਾ ਵੱਜ ਗਿਆ। ਹੁਣ ਜੀਵਨ ਰਜਾ ਤੇ ਰਹਿਮਨ ਦਾ ਮਥਾਜ ਹੋ ਗਿਆ, ਜੇ ਕੁਝ ਪ੍ਰਮਾਤਮਾ ਨੇ ਮਿਲ ਗਿਆ ਤੇ ਕਹਿਤਾ ਤੇਰੀ ਰਜਾ, ਜੇ ਚਲਾ ਗਿਆ ਤੇ ਰਜਾ, ਜੇ ਕੋਈ ਮਿਲ ਗਿਆ ਸੱਚੇ ਪਾਤਸ਼ਾਹ ਤੇਰੀ ਰਹਿਮਤ, ਉਹਦਾ ਭਰੋਸਾ ਵੱਜ ਗਿਆ। ਸੱਚੇ ਪਾਤਸ਼ਾਹ ਸਭਨਾ ਜੀਆਂ ਕਾ ਇੱਕ ਦਾਤਾ ਹੈ, ਫਿਰ ਦਰ ਦਰ ਦਾ ਮੰਗਣਾ ਖਤਮ ਹੋ ਗਿਆ, ਇੱਕ ਦਰ ਦੇ ਢੋਈ ਹੋ ਗਈ। ਦਿਨ ਰਹਿਣ ਨਾਮ ਧਿਆਨ ਦਾ ਫਿਰ ਪਾਏ ਨਮੋਹ, ਫਿਰ ਅਵਸਥਾ ਬਣ ਗਈ ਇਹ ਵੀ ਦਿਨ ਰਾਤ ਉਠਤ ਬੈਠਤ ਸੋਵਤ ਨਾਮ, ਮਾਰਗ ਚੱਲੇ ਹਰੇ ਹਰ ਗਾਈਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਰਹਿਮਤ ਕਰਦਾ, ਭਾਈ ਵੀਰ ਸਿੰਘ ਬੜਾ ਪਿਆਰਾ ਇਸ਼ਾਰਾ ਦਿੱਤਾ, ਕਹਿਣ ਲੱਗਾ ਜੇ ਮਨੁੱਖ ਸਿਮਰਨ ਕਰਨ ਚਾਹੇ, ਕਹਿੰਦਾ ਸਮਾਂ ਨਹੀਂ, ਸਮਾਂ ਬਹੁਤ ਹੈ, ਚੱਲਦਿਆਂ ਚੱਲਦਿਆਂ ਗੱਡੀ 'ਚ ਇਕੱਲੇ ਬੈਠੇ ਉੱਥੇ ਫਿਰ ਕੀ ਹੋਏਗਾ, ਗੀਤ ਗਾਣਾ ਵੀ ਲਾ ਲੈਂਦੇ, ਵਾਹਿਗੁਰੂ ਸਿਮਰਨ ਚੱਲ ਹੀ ਸਕਦਾ ਨਾ। ਬੱਚੇ ਨੂੰ ਬੱਸੇ ਚੜਾਉਣ ਚਲੇ ਗਏ, ਉਹ ਉਡੀਕ ਕਰਦੇ ਪਏ, ਬੱਸ ਅਜੇ ਆਈ ਨਹੀਂ, ਤੇ ਉਹ ਸਮਾਂ ਜਿਹੜਾ ਵਿੱਥਾਂ ਜਿਹੜੀਆਂ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਸੇ ਦੀ ਉਡੀਕ ਫਲਾਣਾ ਆ ਰਿਹਾ, ਕੋਈ ਗੈਸਟ ਆ ਰਿਹਾ, ਉਡੀਕ ਕਰਦੇ ਹਾਂ, ਬਾਹਰ ਦਰਵਾਜ਼ਾ ਦੇਖਦੇ ਹਾਂ, ਅਜੇ ਆਇਆ ਨਹੀਂ, ਅਜੇ ਵੀ ਨਹੀਂ ਘੜੀ ਵੇਖਦੇ, ਅਜੇ ਵੀ ਨਹੀਂ ਆਇਆ, ਤੜਫਦੇ ਹਾਂ। ਦਾਨੇ ਪੁਰਸ਼ ਕਹਿੰਦੇ ਤੜਫਣਾ, ਉਹਨੇ ਜਦੋਂ ਆਉਣਾ ਉਦੋਂ ਹੀ ਆਉਣਾ, ਤੂੰ ਸਿਮਰਨ ਕਰ ਲਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੰਸਾਰ ਦੀ ਕਿਰਤ ਵਿਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਚੇਤੇ ਰੱਖਣਾ, ਬਸ ਇਹੀ ਤੇ ਬਾਤ ਹੈ। ਸੱਚੇ ਪਾਤਸ਼ਾਹ ਨੇ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆ ਗ੍ਰਿਸ਼ਤ ਨੂੰ ਤਾਂ ਹੀ ਪ੍ਰਧਾਨ ਕਿਹਾ ਹੈ। ਦਹਾਂ ਦੀ ਕਿਰਤ ਕਰ, ਆਪਣੇ ਫਰਜ਼ ਨਿਭਾ, ਜਿਹੜੇ ਮਾਂ ਬਾਪ ਪ੍ਰਤੀ ਨੇ, ਭੈਣਾਂ ਭਰਾਵਾਂ ਪ੍ਰਤੀ, ਬੱਚਿਆਂ ਪ੍ਰਤੀ, ਤੇ ਡਿਊਟੀ ਲੱਗੀ ਹੋਈ ਆ ਉਹਨੂੰ ਨਿਭਾ, ਤੇ ਨਿਭਾਈ ਇਸ ਢੰਗ ਨਾਲ, ਨਿਰੰਕਾਰ ਦਾ ਨਾਮ ਨਾ ਭੁੱਲੇ, ਕਿਤੇ ਤੇਰੀ ਕਿਰਤ ਜਿਹੜੀ ਆ ਸੁਕਿਰਤ ਤੋਂ ਕਿਤੇ ਮਾੜੀ ਕਿਰਤ ਨਾ ਬਣ ਜਾਏ, ਤੇ ਨਹੀਂ ਬਣੇਗੀ ਸਿਮਰ ਨਾਲ, ਨਹੀਂ ਬਣਦੀ। ਉਹਨੂੰ ਹਰ ਥਾਂ ਦੇਖਦਾ ਨਿਰੰਕਾਰ ਹੀ ਨਿਰੰਕਾਰ ਹੈ, ਕਿਹਦੇ ਕੋਲੋਂ ਖੋਏਗਾ ਨਹੀਂ ਖੋਏਗਾ, ਉਹ ਦਸਾਂ ਨਾਵਾਂ ਦੀ ਕਿਰਤ ਤੇ ਭਰੋਸਾ ਰੱਖੇਗਾ, ਸਬਰ ਤੇ ਸੰਤੋਖ ਵਿੱਚ ਆਏਗਾ, ਰਜਾ ਤੇ ਰਹਿਮਤ ਚ ਆਏਗਾ। ਦਿਨ ਰਹਿਣ ਨਾਮ ਧਿਆਨ ਦਾ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਜਿਸ ਨਿਰੰਕਾਰ ਚੋਂ ਪੈਦਾ ਹੋਇਆ ਸੀ ਉਹੋ ਜਿਹਾ ਹੋ ਗਿਆ, ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਨੇ ਮੂਲ ਨੂੰ ਪਛਾਣ ਲਿਆ, ਉਹਨੇ ਅੰਦਰ ਨਿਰੰਕਾਰ ਦੇ ਨਾਮ ਦਾ ਟਿਕਾਓ ਕਰ ਲਿਆ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹ ਸਮਾਵੇ, ਫਿਰ ਸੋਝੀ ਆਉਂਦੀ ਹੈ ਜੀਵ ਕਿੱਥੋਂ ਆਇਆ, ਕਿਵੇਂ ਪੈਦਾ ਹੋਇਆ, ਕਿੱਥੇ ਜਾਣਾ ਹੈ, ਸਾਰਾ ਉਹਨੂੰ ਗਿਆਨ ਹੋ ਜਾਂਦਾ ਨਿਰੰਕਾਰ ਦੇ ਨਾਮ ਨਾਲ ਜੁੜਿਆ। ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ, ਉਹਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਜਿੰਨਾ ਸੰਸਾਰ ਪੈਦਾ ਕੀਤਾ ਨਿਰੰਕਾਰ ਦੀ ਕਿਰਤ ਹੈ, ਤੇ ਉਹਦੀ ਕਿਰਤ ਦਾ ਅੰਤ ਵੀ ਪਾਉਣਾ ਸਾਡੇ ਵੱਸ ਦੀ ਬਾਤ ਨਹੀਂ। ਕਿਹਨੂੰ ਕਿਹਨੂੰ ਕਿਹੜੇ ਕਿਹੜੇ ਜੀਵ ਨੂੰ ਕਿਵੇਂ ਕਿਵੇਂ ਪੈਦਾ ਕੀਤਾ, ਉਹਦੀ ਕੀ ਡਿਊਟੀ ਹੈ, ਉਹਦੀ ਕੀ ਮਕਸਦ ਹੈ ਪੈਦਾ ਕਰਨ ਦਾ, ਸਾਨੂੰ ਨਹੀਂ ਸਮਝ ਲੱਗਦੀ। ਲੇਕਿਨ ਨਿਰੰਕਾਰ ਨਾਲ ਜੁੜੇ ਹੋਏ ਜਿਨ੍ਹਾਂ ਦੇ ਬਖਸ਼ਿਸ਼ ਹੋ ਜਾਏ ਉਹ ਸਮਝ ਜਾਂਦੇ ਨੇ
ਕਿ ਨਿਰੰਕਾਰ ਜਿਹਨੂੰ ਵੀ ਪੈਦਾ ਕਰਦਾ ਉਹਦਾ ਕੋਈ ਮਕਸਦ ਹੈ। ਇਹਨਾਂ ਦੀ ਕੀਮਤ ਪਾਉਣੀ ਸਾਡੇ ਵਾਸਤੇ ਬਾਤ ਨਹੀਂ। ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾ ਸੇ ਭਗਤ ਸੁਹਾਵੈ। ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਭਗਤ ਜਨ ਨਿਰੰਕਾਰ ਦੇ ਨਾਮ ਨੂੰ ਧਿਆਉਂਦੇ ਨੇ, ਸੁਣਦੇ ਨੇ, ਕੰਨਾਂ ਕਰਕੇ ਸੁਣਦੇ ਨੇ, ਮਨ ਕਰਕੇ ਮੰਨਦੇ ਨੇ, ਹਿਰਦੇ ਕਰਕੇ ਧਿਆਉਂਦੇ ਨੇ, ਉਹਦਾ ਸਿਮਰਨ ਦਿਨ ਰਾਤ ਉਹਦਾ ਉਠਦ ਬੈਠ ਸੋਤ ਨਾਮ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖ ਅਗਮ ਅਗੋਚਰ ਸਾਹਿਬੋ, ਉਹ ਮਾਲਕ ਜਿਹੜਾ ਅਗਮ ਬਹੁਤ ਅਥਾਹ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਡੂੰਘਾ ਹੈ, ਅਗਮ ਹੈ, ਅਗੋਚਰ ਉਹਦੀ ਹਾਲਤ ਨਹੀਂ ਪਾਈ ਜਾ ਸਕਦੀ। ਸਾਹਿਬੋ ਸਾਡਾ ਮਾਲਕ ਹੈ, ਸਾਡਾ ਨਾਇਕ ਹੈ। ਦੂਸਰ ਲਵੇ ਨਾ ਲਾਵੇ, ਫਿਰ ਉਹ ਵਿਅਕਤੀ ਉਹਨੂੰ ਛੱਡ ਕੇ ਕਿਸੇ ਹੋਰ ਦਰਦ ਦਾ ਮਰੀਜ਼ ਨਹੀਂ ਬਣਦਾ। ਕਿਸੇ ਮਨੁੱਖ ਦੇ ਦਰ 'ਤੇ ਜਾ ਕੇ ਮੰਗਤਾ ਨਹੀਂ, ਕਿਸੇ ਤਰਲੇ ਨਹੀਂ ਕਰਨੇ ਪੈਂਦੇ। ਜਦੋਂ ਕਹੇਗਾ ਨਿਰੰਕਾਰ ਨਾਲ ਸਾਂਝ ਹੈ ਤਾਂ ਉਹ ਜੋ ਦਿੰਦਾ, ਜੇ ਥੋੜ੍ਹਾ ਮਿਲਿਆ ਥੋੜ੍ਹੇ ਵਿੱਚ ਜੂਣ ਦੀ ਜਾਤ ਸਿੱਖ ਲੈਂਦਾ। ਗੁਰੂ ਪਾਤਸ਼ਾਹ ਕਹਿੰਦੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ। ਕਹਿਣ ਲੱਗੇ ਸੱਚੇ ਪਾਤਸ਼ਾਹ ਪੂਰੇ ਗੁਰੂ ਨੇ ਉਪਦੇਸ਼ ਬਖਸ਼ਿਆ ਹੈ, ਸੱਚ ਸਾਨੂੰ ਸੁਣਾਉਣਾ ਕੀਤਾ ਹੈ। ਗੁਰਸਿੱਖ ਵਡਭਾਗੇ ਮੇਰੇ ਵੀਰ, ਮੇਰੇ ਵੀਰ ਸੱਚੇ ਪਾਤਸ਼ਾਹ ਰਹਿਮਤ ਵਾਲੇ ਗੁਰਸਿੱਖ ਵੀਰ, ਜਿਹੜੇ ਗੁਰੂ ਕੀ ਹਮੇਸ਼ਾ ਹਾਜ਼ਰੀ ਭਰਦੇ ਨੇ, ਸ਼ਹਿਨਸ਼ਾਹ ਰਹਿਮਤ ਕਰੇ, ਮਨ ਬਿਰਤੀਆਂ ਕਰਕੇ ਸਾਨੂੰ ਤੁਰਕੀ ਬਾਣੀ ਦੇ ਪਾਵਨ ਬਚਨ ਸਮਝ ਆ ਜਾਣ, ਸਿਆਣੂ ਜਿਉਣ ਦੀ ਜਾਚ ਆ ਜਾਏ, ਅਸੀਂ ਨਿੱਤ ਗੁਰੂ ਕੋਲੋਂ ਜਿਉਣ ਦੀ ਜਾਚ ਸਿੱਖਦੇ ਹੋਏ ਜੋ ਕਹਿੰਦਾ ਹੈ ਗੁਰੂ ਉਸਨੂੰ ਆਪਣੇ ਹਿਰਦੇ, ਆਪਣੇ ਜੀਵਨ ਦਾ, ਆਪਣੇ ਅਮਲਾਂ ਦਾ ਸ਼ਿਕਾਰ ਬਣਾ ਦਈਏ। ਇਸ ਤਰ੍ਹਾਂ ਸਾਡੀ ਜ਼ਿੰਦਗੀ ਸੁਖੈਨ ਹੋ ਜਾਵੇਗੀ, ਦੁੱਖ ਸੁੱਖ ਦੋਨੋਂ ਸਮ ਕਰ ਜਾਣ ਵਾਲੀ ਅਵਸਥਾ ਬਣ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਰਹੋ, ਸਭ ਦੀਆਂ ਹਾਜ਼ਰੀਆਂ ਲੇਖੇ ਲਾ ਕੇ ਦਰੋਂ ਕਰੋ ਸਿੱਖੀ ਸਿੱਖ ਭਰੋਸੇ ਨਾਲ ਝੋਲੀਆਂ ਭਰਪੂਰ ਕਰ ਦੇਣ, ਫੁੱਲਾਂ ਚੁੱਕਾਂ ਦੀ ਖੇਮਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਪੈ ਰਹੋ। ਗੁਰੂ ਕੇ ਪਿਆਰੀ ਸਤਿਕਾਰਯੋਗ ਗੁਰੂ ਕੇ ਕੀਰਤਨੀ ਆਪ ਜੀ ਨੂੰ ਹੁਣ ਗੁਰਬਾਣੀ ਕੀਰਤਨ ਸਰਵਣ ਕਰਵਾਉਂਗੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਦੇ ਦਰ ਤੇ ਇੱਡੀ ਵੱਡੀ ਬਖਸ਼ਿਸ਼ ਹੈ ਤੇ ਸਰਨਾ ਹੀ ਛੁੱਟੀ ਹੈ। ਕਹਿੰਦੇ ਨੇ ਬਾਕੀ ਜੰਜਾਲ ਨਾਲ ਤੇ ਛੁੱਟੇਗਾ ਹੀ, ਕਹਿੰਦੇ ਨੇ ਲੇਖਾ ਜੋਖਾ ਵੀ ਇੱਥੇ ਮੁੱਕ ਜਾਏ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਆ, ਜੇ ਬਾਣੀ ਗਾਉਣੀ ਆ ਜਾਏ ਸੁਣਨੀ ਆ ਜਾਏ ਤੇ ਫਿਰ ਜੀਵਨ ਵਿੱਚ ਖੇਡ ਵਰਤ ਜਾਏ। ਬਾਣੀ ਨੂੰ ਅਮਲੀ ਜਾਮਾ ਸਮਝ ਕੇ, ਮਹਾਰਾਜ ਦਾ ਹੁਕਮ ਇਲਾਹੀ ਨੂਰ ਸਮਝ ਕੇ ਇਸ ਤੇ ਤੁਰਿਆ ਜਾਏ। ਸਤਿਗੁਰੂ ਕਹਿ ਰਹੇ ਨੇ ਐਸੀਆਂ ਬਖਸ਼ਿਸ਼ਾਂ ਦੇ ਪਾਤਰ ਵੀ ਬਣਿਆ ਜਾ ਸਕਦਾ, ਬਣਦੇ ਉਹੀ ਨੇ ਜੋ ਇਸ ਬਾਣੀ ਨੂੰ ਦਰਗਾਹੀ ਹੁਕਮ ਇਲਾਹੀ ਨੂਰ ਅਕਾਲ ਪੁਰਖ ਨੂੰ ਜਾਣ ਕੇ ਹਾਜ਼ਰ ਨਾਜ਼ਰ ਪੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹੁ ਧਰੇ ਪਿਆਰੋ। ਐਸਾ ਪ੍ਰੇਮ ਬਣ ਜਾਏ, ਪ੍ਰੇਮਾ ਭਗਤੀ ਭਾਵਨਾ ਸ਼ਰਧਾ, ਸੱਚੇ ਪਾਤਸ਼ਾਹ ਸ਼ਬਨਾ ਦੀ ਹਾਜ਼ਰੀ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਕਰਿਓ। ਸਾਰਿਆਂ ਦਾ ਧੰਨਵਾਦ ਹੈ ਜੀ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ।

0: ਫੁੱਲ ਚੁੱਕ ਦਿਖੇਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ
1: ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਤੁਮ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਪੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਜ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਥ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿਤਾਵਨ ਕਰ ਸਦਕਾ ਸਰਬ ਸੁਖ ਜਹਾ ਜਹਾ ਖਾਲਸਾ ਜੀ ਸਭ ਤਹਤ ਹਰਿ ਸ਼ਰਿਆਇਤ ਦੇਗ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਰਹੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਰਸਿਕਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲੰਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਭਾਈ ਵਿਕਰਮ ਸਿੰਘ ਖਾਲਸਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $505 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ
ਖੰਡਾਜਾਂ ਕੇ ਹਾਰ।

ਬਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰੂ ਜੀ ਦੇ ਮੁਬਾਰਕ ਅੰਗ 655 ਅਤੇ 56 ਉੱਪਰ ਦਰਜ ਹੈ, ਹੁਕਮ ਰੂਪ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ। ਭਗਤ ਜੀ ਨੇ ਇਸ ਪਾਵਨ ਸ਼ਬਦ ਅੰਦਰ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਉਸ ਪਰਮੇਸ਼ਵਰ ਦੇ ਨਾਮ ਨੂੰ ਆਰਾਧਨ ਤੋਂ ਬਿਨਾਂ, ਧਿਆਉਣ ਤੋਂ ਬਿਨਾਂ, ਕੇਵਲ ਸੋਚਾਂ ਵਿਚਾਰਾਂ ਆਪਣੀ ਬੁੱਧੀ ਨੂੰ ਤੀਖਣ ਕਰਨ ਵਾਸਤੇ ਜਿਤਨਾ ਵੀ ਕੋਈ ਮਨੁੱਖ ਧਰਮ ਦਾ ਸਾਹਿਤ ਪੜ੍ਹਦਾ ਹੈ, ਗ੍ਰੰਥ ਪੜ੍ਹਦਾ ਹੈ, ਵਿਚਾਰਦਾ ਹੈ, ਉਹ ਪੜ੍ਹੇ ਸੁਣੇ ਦਾ ਕੋਈ ਅਰਥ ਨਹੀਂ, ਕੋਈ ਲਾਭ ਨਹੀਂ, ਜੇਕਰ ਉਸਨੂੰ ਪੜ੍ਹ ਸੁਣ ਕੇ ਵਿਚਾਰ ਕੇ ਆਪਣੇ ਅਨੁਭਵ ਵਿੱਚ ਨਹੀਂ ਲਿਆਂਦਾ ਤਾਂ ਕੇਵਲ ਉਹ ਬਾਤਾਂ ਰਹਿ ਜਾਂਦੀਆਂ ਹਨ, ਜਿਵੇਂ ਕੋਈ ਹਨੇਰੇ ਵਿੱਚ ਬੈਠਾ ਮਨੁੱਖ ਦੀਵੇ ਦੀਆਂ ਗੱਲਾਂ ਕਰੀ ਜਾਏ ਪਰ ਉਸਨੂੰ ਰੋਸ਼ਨੀ ਪ੍ਰਾਪਤ ਨਹੀਂ ਹੁੰਦੀ। ਰੋਸ਼ਨੀ ਲਈ ਦੀਵਾ ਜਗਾਉਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਤਾਂ ਹਨੇਰਾ ਦੂਰ ਹੁੰਦਾ ਹੈ। ਇਸੇ ਤਰ੍ਹਾਂ ਧਰਮ ਦੀਆਂ ਬਾਤਾਂ, ਧਰਮ ਦੇ ਵਿਚਾਰ ਸ਼ਾਸਤਰਾਦ ਕਰਨ ਦੇ ਨਾਲ ਹਰੀ ਪਰਮਾਤਮਾ ਦਾ ਅਨੁਭਵ ਨਹੀਂ ਹੁੰਦਾ। ਉਸ ਵਾਹਿਗੁਰੂ ਪਰਮਾਤਮਾ ਨੂੰ ਆਰਾਧ ਕੇ ਉਹਦੇ ਨਾਲ ਹਿਰਦੇ ਤੋਂ ਪ੍ਰੀਤ ਪਾ ਕਰਕੇ ਜੋ ਉਸ ਨੂੰ ਧਿਆਉਂਦਾ ਹੈ, ਉਸ ਨੂੰ ਹੀ ਵਾਹਿਗੁਰੂ ਰੂਪੀ ਅਗੰਮੀ ਵਸਤੂ, ਅਗੋਚਰ ਵਸਤੂ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਇਹ ਵੇਦ ਪ੍ਰਾਣ ਪੜ੍ਹੇ ਸੁਣੇ ਬੇਅਰਥ ਹੋ ਜਾਂਦੇ ਨੇ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਮਨ ਮੰਨਿਆ ਹੈ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਪਸੀਜ ਜਾਂਦੇ ਨੇ, ਅੰਦਰੋਂ ਜੁੜ ਜਾਂਦੇ ਨੇ। ਲੋਕ ਭਾਵੇਂ ਉਹਨਾਂ ਦੇ ਨਾਲ ਜੁੜਨ, ਭਾਵੇਂ ਉਹਨਾਂ ਦੀ ਵਾਰਤਾ ਨੂੰ ਮੰਨਣ ਨਾ ਮੰਨਣ, ਉਹ ਬੇਪਰਵਾਹ ਹੋ ਕਰਕੇ ਵਾਹਿਗੁਰੂ ਦੇ ਨਾਲ ਅੰਦਰੋਂ ਜੁੜ ਜਾਇਆ ਕਰਦੇ ਨੇ। ਇਹ ਭਗਤ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਦਿੱਤਾ ਹੈ ਕਿ ਹਰੀ ਨਾਮ ਉੱਤਮ ਹੈ, ਜਿਸ ਨੇ ਉਸਨੂੰ ਅਰਾਧਿਆ, ਉਸਨੂੰ ਜਪਿਆ ਹੈ, ਉਹਦਾ ਹੀ ਪੜ੍ਹਿਆ ਸੁਣਿਆ ਗਾਵਿਆ ਵਿਚਾਰਿਆ ਥਾਂ ਪੈਂਦਾ ਹੈ, ਅਨਥਾ ਸਭ ਕੁਝ ਬੇਅਰਥ ਚਲਾ ਜਾਂਦਾ ਹੈ। ਗੁਰੂ ਕਿਰਪਾ ਕਰੇ ਸਾਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੁ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁਣ ਹੋਣਗੇ, ਆਪਾਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਹਿ ਮਿਟਾਵਉ, ਸਿਮਰਉ ਜਾਸ ਵਿਸੰਬਰੇ ਕੈ, ਨਾਮ ਜਪਤਾ ਗੰਤ ਅਨੇਕੈ, ਬੇਦ ਪੁਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨ ਕਾਇਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕੁਨ ਸੰਗ ਮੋਹੇ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ,
ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰ ਤਿਸ ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਈ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੀ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੀ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸੁਮਾਨੀ, ਪ੍ਰਭ ਕੈ ਸਿਮਰਨ ਨਿਹ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਵਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ।

ਮਾਰੀ, ਸਾਧਕ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧਕ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧਕ ਉਪਮਾ ਤੇ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਰਪੂਰ। ਸਾਧਕ ਸੁਭਾ ਕਾ ਨਾਹੀ ਅੰਤ, ਸਾਧਕ ਸੁਭਾ ਸਦਾ ਬੇਅੰਤ। ਸਾਧਕ ਸੁਭਾ ਉੱਚ ਤੇ ਉੱਚੀ, ਸਾਧਕ ਸੁਭਾ ਮੂਚ ਤੇ ਮੁੱਚੀ। ਸਾਧਕ ਸੁਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਅਪੇਖਿਆ ਕਿਸ ਬਿਨ ਕੋਏ। ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਭਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਤਾ ਕੂ ਖੋਤੈ ਕੂ ਚੰਦ ਲੇਪ। ਬ੍ਰਹਮ ਗਿਆਨੀ ਕਾ ਇਹ ਗੁਣਾਉ, ਨਾਨਕ ਜਿਉਂ ਪਾਵਕ ਕਰ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੁ, ਜੈਸੇ ਧਰ ਉਪਰ ਆਕਾਸੁ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨੇ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਾਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਕੋ ਪਰਿਆਸੁ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸੁ। ਬ੍ਰਹਮ ਗਿਆਨੀ ਬ੍ਰਹਮ ਕਾਵਿਤਾ, ਬ੍ਰਹਮ ਗਿਆਨੀ ਇੱਕ ਸੰਗੀਤਾ। ਬ੍ਰਹਮ ਗਿਆਨੀ ਕੈ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਬ੍ਰਹਮ ਗਿਆਨੀ ਕੋ ਖੂਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀਮਤ ਕੌਣ ਬਕਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕੰਤ ਨ ਪਾਰੁ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨੀ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰ ਧਾਰੈ ਜੋ ਅੰਤਰ ਨਾਮ। ਸਰਬ ਮੈਂ ਭੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ ਹੈ। ਨਾਨਕੋ ਅਪਰ ਸਗਲ ਨਿਸਤਾਰ ਹੈ ਅਸ਼ਟਪਦੀ, ਮਿਥਿਆ ਨਾਹੀ ਰਸ ਨਾ ਪਰਸ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰ ਰੂਪ ਨ ਭੇਖੈ ਨੇਤਰ। ਸਾਧਕ ਟੈਲ ਸੰਤ ਸੰਗੇਤ, ਕਰਨ ਸੁਣੇ ਕਾਹੂ ਕੀ ਨਿੰਦਾ। ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ। ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਨਾਨਕ ਕੋੜ ਮਧੇ ਕੋ ਐਸਾ ਪਰਸ, ਬੈਸਨੋ ਸੋਜੀ ਸੁਪਰ ਸੁਪਰ ਸਨ। ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਹੀਂ ਕਰਮ। ਤਿਸ ਬੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕਿੱਛਾ ਨਹੀਂ ਬਾਛੈ। ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨੇ ਅੰਤਰ ਸਿਮਰਨ ਗੋਪਾਲ। ਸਭ ਉਪਰ ਹੋਵਤ ਕਿਰਪਾਲ, ਆਪ ਜਿਹੜੇ ਅਵਰਹਿ ਨਾਮ ਜਪਾਵੈ। ਨਾਨਕ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ। ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ। ਕਰ ਪੂਜੈ ਸਗਲ ਪਾਰ ਬ੍ਰਹਮ, ਸਾਸੰ ਪਾਪਾ ਮਨ ਖੋਵੈ। ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ। ਮਨ ਤਨੇ ਅਰਪੈ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ। ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧੈ। ਰਾਮ ਨਾਮਾ ਤੁਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ। ਉਸ ਪੰਡਿਤ ਕੈ ਵਧੇ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ। ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪ੍ਰਾਣ ਸਿਮਰਤ ਬੂਝੈ ਮੂਲ। ਸੁਖਮ ਮੈਂ ਜਾਣੈ ਸਥੂਲ, ਚੌ ਵਰਨਾ ਕੋ ਦੇ ਉਪਦੇਸ਼। ਨਾਨਕ ਉਸ ਪੰਡਿਤ ਕੋ ਸਦਾ ਦੇਸ਼।

ਇਹ ਵਹਿ ਜਾਣੀਆਂ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਾਲਾ ਹਣਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਾਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੈ ਰਾਹ ਸੁਣੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ
ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਾਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁਨੇ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬ੍ਰਹਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੇ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋ ਹੈ। ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਅਸੁੱਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੁ ਨਾ ਵਿਸਰੈ ਹੈ। ਅੰਤ ਨ ਸਕਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇ ਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੇ ਦਾਤ।
बहुता कर्म लिखिया न जाए, वड्डा दाता तिल न तमाए, केते मंगै जोद अपार, केते अगणत नहीं विचार, केते खाप तुट है वेकार, केते लै लै मुकर पाहे, केते मूर्ख खाही खाहे, केते दुख भूख सद मार, ए भेदात तेरी दातार, बंद खलासी भाण होए, होर आख ना सकै कोए, जे को खाए को आखण पाए, ओह जाने जे तिया मोहे खाए, आपे जाने आपे दे, आख से पे के ही के, जिसनो बख्से सिफत साला, नानक पात साही पात साह, अमुल गुण अमुल वापार, अमुल वापारिये अमुल पंडार, अमुल आवे अमुल लै जाहे, अमुल पाए अमुला समाहे, अमुल धर्म अमुल दीबाण, अमुल तुल अमुल परवान, अमुल बख्शीस अमुल निशान, अमुल करम अमुल फुरमान, अमुलो अमुल आखिया न जाए, आख आख रहे ले बलाए, आख है वेद पाठ पुराण, आख है पढ़े करह वख्याण, आख है ब्रह्मे आख है इंद, आख है गोपी तय गोविंद, आख है ईश्वर आख है सिद्ध, आख है केते कीते बुद्ध, आख है दानव आख है देव, आख है सुर नर मुन जन सेव, केते आख है आखण पाहे, केते कह कह उठ उठ जाहे, एते कीते होर करे ता आख न सकै केई के, जे वड भावै ते वड होए, नानक जाणै साचा सोए, जे को आखै बोल विगाड़, ता लिखिया सिर गावारा गावार, सो दर केहा सो कर केहा, जित बह सर्ब संभाले, वाजे नाद अनेक असंखा, केते वावण हारे, केते राग परी स्यों कहियन, केते गावण हारे, गावै तुहनो पौण पाणी बैसंत्र, गावै राजा धर्म दुआरे, गावह चित गुप्त लिख जाने, लिख लिख धर्म विचारे, गावह ईसर ब्रह्मा देवी सोहन सदा सवारे, गावह इंद इंदासन बैठे देवत्या दर नाले, गावह सिद्ध समाधि अंदर गावन साध विचारे, गावन जति सती संतोखी गावह वीर करारे, गावन पंडित पढ़ नरखी सुर जुग जुग वेदा नाले, गावह मोहनिया मन मोहन सुरगा मश पयाले, गावन रतन उपाय तेरे आठ साठ तीरथ नाले, गावह जोद महाबल सूरा गावह खानी चारे, गावह खंड मंडल वर भंडा कर कर रखे तारे, सेई तुदनो गावह जो तुद पावन रते तेरे भगत रसाले, होर केते गावन से मैं चित ना आवन, नानक क्या विचारे, सोई सोई सदा सच साहिब साचा साची नाई, है पी होसी जाए ना जासी रचना जिन रचाई, रंगी रंगी भाती कर कर जिनसी माया जिन उपाई, कर कर वेखै कीता अपना जेव ते सदी वड्याई, जो तिस भावै सोई करसी हुकम न करना जाई, सो पात साहो साहा पात साहेब नानक रहन रजाई, मुंदा संतोख सरम पात चोली ध्यान की कर है बेपूत, खिंथा काल कुआरी काया जुगत डंडा प्रतीत, आई पंथी सगल जमाती मन जीतै जग जीत, आदेश तिसै आदेश आद अनिल अनाद अनाहत जुग जुग एको वेस, भुगत ज्ञान दया भंडारण कट कट वाजे नाद, आप नाथ नाथी सब जाकी रिद्ध सिद्ध अवरा साध, संजोग विजोग दोए कार चलावै लिखे आवै भाग, आदेश तिसै आदेश आद अनिल अनाद अनाहत जुग जुग एको वेस, एका माई जुगत व्याई तीन चेले परवान, एक संसारी एक भंडारी एक लाए दीबाण, जिव ते सुभावै तिवै चलावै जिव होवै फुरमान, ओ वेखै उना नदर ना आवै बहुता एहो विडाण, आदेश तिसै आदेश आद अनिल अनाद अनाहत जुग जुग एको वेस, आसन लोए लोए भंडार जो किश पाया सो एका वार, कर कर वेखै सिर जनहार नानक सच्चे की साची कार,
आदेश तिसह आदेश, आद अनिल अनाद अनाहत, जुग जुग एको वेश। एक दू जी पौ लख होहे, लख हो वै लख वीस, लख लख गेड़ा आखी है एक नाम जगदीश। ए तराहे पत पवड़िया चढ़िय होए इकीस, सुन गला आकाश की कीटा आई रीस। नानक नदरी पाई कूड़ी कूड़ै ठीस, आखण जोर चुपै नह जोर, जोर ना मंगण देण ना जोर, जोर ना जीवन मरण नह जोर, जोर ना राजमाल मन सोर, जोर ना सुरती ज्ञान विचार, जोर ना जुगती छुटै संसार। जिस हथ जोर कर वेखै सोए, नानक उत्तम नीच ना कोए। राती रुती थिति वार, पवन पानी अग्नि पाताल, तिस विच धरती थाप रखी धर्मसाल। तिस विच जी जुगत के रंग, तिनके नाम अनेक अनंत, करमी करमी होए विचार, सच्चा आप सच्चा दरबार। तिथै सोहन पंच परवान, नदरी कर्म पवै निशान, कच पकाई उथै पाए, नानक गया जापै जाए। धर्म खंड का एहो धर्म, ज्ञान खंड का आखो कर्म, केते पवन पाणी वै संतर, केते कान महेश, केते बरमे घाड़त घड़िया रूप रंग के वेश। केतिया कर्म भूमि मेर केते, केते तू उपदेश, केते इंद चंद सूर, केते केते मंडल देश, केते सिद्ध बुद्ध नाथ, केते केते देवी वेश, केते देव दानव मुन, केते केते रतन समुंद, केतिया खाणी केतिया बाणी, केते पात नरेंद, केतिया सुरती सेवक, केते नानक अंत ना अंत। ज्ञान खंड में ज्ञान प्रचंड, तिथै नाद बिनोद कूड आनंद, शर्म खंड की बाणी रूप, तिथै घाड़त घड़िए बहुत अनूप। ताकियां गल्लां कथियां न जाहे, जे को कहै पिछै पछुताए। तिथै घड़िए सुरत मत मान बुद्ध, तिथै घड़िए सुरां सिद्धां की सुध। कर्म खंड की बाणी जोर, तिथै होर ना कोई होर, तिथै जोद महाबल सूर, तिन मैं राम रहया भरपूर। तिथै सीतो सीता महिमा माहे, ताके रूप ना कथने जाहे, ना उहे मरै ना ठागे जाहे, जिन कै राम वसै मन माहे। तिथै भगत वसै के लो, करै आनंद सच्चा मन सोए। सच खंड वसै निरंकार, कर कर वेखै नदर निहाल, तिथै खंड मंडल वर भंड, जे को कथै ता अंत ना अंत। तिथै लो लो आकार, जिव जिव हुकम तिवै तिव कार, वेखै विगसै कर विचार, नानक कथना करड़ा सार। जत पहारा धीरज सुनियार, अहरण मत वेद हथियार, पाओ खला अगन तपताओ, पांडा पाओ अमृत तित टाल, घड़िए शब्द सच्ची टकसाल, जिन को नदर कर्म तिनकार। नानक नदरी नदर निहाल, सलोक पवन गुरु पाणी पिता, माता धरत महत दिवस रात दोए, दाई दाया खेलै सगल जगत। चंगे आईया बुरे आईया वाचै धर्म।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤਤਵ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮੇ ਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਾਹਾਣ ਗਣਿ ਜੈ। ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਥਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਹਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਪੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ। ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਹੁਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਬੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗ ਵੇਸਵਰੰ ਪਰਮ ਸਿੱਧੇ ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ
ਨਮੋ ਸ਼ਾਸਤਰ ਪਾਣੇ, ਨਮੋ ਆਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ, ਅਭੋਗੀ ਅਭੁਗਤੇ, ਨਮੋ ਯੁਗ ਯੁਗ ਵੇ ਸਵਰੰਗ ਪਰਮ ਯੁਗ ਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸ ਨਾਨੰ, ਨਮੋ ਮੰਤ੍ਰ ਮੰਤ੍ਰੰ, ਨਮੋ ਜੰਤ੍ਰ ਜੰਤ੍ਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰ, ਸਦਾ ਸਚਿਦਾਨੰਦ ਸਰਵੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤੰ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਧੋ ਊਰਦ ਅਰਧੰ ਅਗੰ ਓਗ ਹਰਤਾ, ਪਰੰ ਪਰੰ ਪਰਮੇਸ਼ਵਰੰ ਪਰੋਸ਼ ਪਾਲੰ, ਸਦਾ ਸਰਬ ਦਾ ਸਿੱਧ ਦਾਤਾ ਦਇਆਲੰ, ਅਸ਼ੇਦੀ ਅਭੇਦੀ ਅਨਾਮੰ ਅਕਾਮੰ, ਸਮਸਤੋ ਪਰਾਜੀ ਸਮਸਤਾ ਸਤਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ, ਭੁਜੰਗ ਪ੍ਰਯਾਤ ਛੰਦ, ਅਗਾਧੇ ਆਬਾਧੇ ਆਨੰਦੀ ਸਰੂਪੇ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮਸਤਵੰ ਨਿਰਨਾਥੇ, ਨਮਸਤਵੰ ਪ੍ਰਮਾਥੇ, ਨਮਸਤਵੰ ਅਗੰਜੇ, ਨਮਸਤਵੰ ਅਭੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬਦੇਸੇ, ਨਮੋ ਸਰਬ ਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਪੀਤੰ, ਨਮੋ ਸਰਬ ਗਿਆਨੰ, ਨਮੋ ਪਰਮਤਾਨੰ, ਨਮੋ ਸਰਬ ਮੰਤ੍ਰੰ, ਨਮੋ ਸਰਬ ਜੰਤ੍ਰੰ, ਨਮੋ ਸਰਬ ਦ੍ਰਿਸੰ, ਨਮੋ ਸਰਬ ਕ੍ਰਿਸੰ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਅਖਿਜੇ ਅਭਿਜੇ, ਸਮਸਤੰ ਪ੍ਰਸਿਜੇ, ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿਦ ਸਿਧੰ ਨਿਵਾਸੀ, ਚਰਪਟ ਛੰਦ ਤਵ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਭਾਨੇ ਸਰਬੰ ਮਾਨੇ, ਸਰਬੰ ਪ੍ਰਾਣੰ ਸਰਬੰ ਪ੍ਰਾਣੰ, ਸਰਬੰ ਭੁਗਤਾ ਸਰਬੰ ਜੁਗਤਾ, ਸਰਬੰ ਦੇਵੰ ਸਰਬੰ ਭੇਵੰ, ਸਰਬੰ ਕਾਲੇ ਸਰਬੰ ਪਾਲੇ, ਰੁਵਾਲ ਛੰਦ ਤਵ ਪ੍ਰਸਾਦ, ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬ ਮਾਨ ਤ੍ਰਿਮਾਨ ਦੇਵ ਆਪੇਵ ਆਦ ਉਦਾਰ, ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ, ਯਤ੍ਰ ਤਤ੍ਰ ਬਿਰਾਜ ਹੀ ਆਵਧੂਤ ਰੂਪ ਰਿਸਾਲ, ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ, ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ, ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨ ਰਾਗ, ਯਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਨਾਮ ਕਾਮ ਬਹੀਨ ਪੇਖਤ ਧਾਮਹੂ ਨਹਿ ਜਾਹੇ, ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨ ਤਤਾਹੇ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਆਖੇਲ ਖੇਲ ਨ ਅੰਤ ਕੋ ਫਿਰ ਏਕ, ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਵ, ਰੂਪ ਰੰਗ ਨ ਜਾਤ ਪਾਤ ਸੋ ਜਾਨਈ ਕਿਹੇ ਜੇਬ, ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ, ਚੱਕਰ ਬੱਕਰ ਫਿਰ ਚਤੁਰ ਚੱਕ ਮਾਨਈ ਪੁਰ ਤੀਨ, ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪ, ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਬ ਸਵਰਚਿਓ ਸੁਯੰਭਵ ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ, ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ ਆਦ ਰੂਪ ਆਸੂਤ, ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ, ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖੋ, ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ, ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ, ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹੀ ਵਹ ਚਿਤ, ਮਧੁਭਾਰ ਛੰਦ ਤਵ ਪ੍ਰਸਾਦ, ਗੁਣ ਗਨ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ, ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ।

ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਐ, ਚੁਨ ਚੁਨ ਸਤਰ ਹਮਾਰੇ ਮਾਰੀ ਐ, ਆਪ ਹਾਥ ਦੈ ਮੁਝੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾ ਸੁਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਾਧ ਕੀਓ। ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜਿਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭਵ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਾਸ਼ ਭੇਦ ਨਾ ਜਾਨਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਾਜਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜੀਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾਂ ਕੀ ਕਾਲ ਨਿਕਟ ਨਹਿ ਆਇਆ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ, ਤਾਂ ਕੀ ਤਾਪ ਤਨਕ ਮੋਹ ਹਰੇ ਹੋ। ਰਿੱਧ ਸਿੱਧ ਘਰ ਮੋਹ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ। ਇਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ।
ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ਾਇ ਕਰਤਾ। ਸ੍ਰੀ ਅਸ ਤੁਜ ਜਬ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ। ਅੜਿਲ ਸੁਨੈ ਗੂੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ। ਚੌਪਈ ਸੰਬਤ ਸਤਰੈ ਸਹਸ ਪਣਿ ਜੈ, ਅਰਧ ਸਹਸ ਫੁਨ ਤੀਨ ਕਹੇ ਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ, ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ, ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਬਦੋਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ। ਧੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ। ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇ ਵਿਖ ਕਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇ, ਰਾਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋਂ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ।

ਕਹੈ ਨਾਨਕ ਸੇ ਪਵੈ ਤਜਿਨੇ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਭੋਗ ਲਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿਨ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇ ਕੀਆਂ ਜਾਏ ਅਨੇਕ ਜੁਨੇ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ।

ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੇ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁੱਚੇ ਛੁੱਟੇ ਤਲਵਾੜ ਜੋ ਸੁਣੀ ਅੰਦਰ ਖੇਤ ਹਿਤੇਂਦਰ ਛੁੱਟਿਆ ਕਹੋ ਨਾਨਕ ਸਾਉਣਾ ਹਲੀਏ ਫਲੀਏ ਬਪੜੇ ਪੀਤਨ ਵਿੱਚ ਸੁਆ ਪੌੜੀ ਆਪਣੇ

0: ਰਜਾਈ ਮੁਹੱਲਾ ਦੂਜਾ
1: ਜਿਕ ਸੱਚੇ ਕੀ ਹੈ ਕੋਠੜੀ ਸੱਚੇ ਕਾ ਚਵਾਓ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਣਾਓ ਇੱਕ ਨਾ ਭਾਣੇ ਘਟ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਸਿਵ ਪਿਆ ਆਖਣ ਜਾਪੀ ਜਿਕ ਸਿਆਣੇ ਰਾਸ ਨਾਨਕ

ਸਹਿ ਕੁਦਰਤ ਸੁਣਾ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਪਮਾਨ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ ਧਰਤੇ ਖਾ ਸਭ ਤੇਰੀ ਕੁਦਰਤ।

ਪਹਿ ਵਿੱਚ ਪਵਣ ਵਹਿ ਸਦਵਾਓ, ਪਹਿ ਵਿੱਚ ਚੱਲੇ ਲੱਖ ਦਰਿਆਓ, ਪਹਿ ਵਿੱਚ ਅਗਨ ਕੱਢੇ ਵੇਗਾਰ, ਪਹਿ ਵਿੱਚ ਧਰਤੀ ਦੱਬੀ ਪਹਾੜ, ਪਹਿ ਵਿੱਚ ਇੰਦ ਫਿਰੈ ਸਿਰ ਭਾਰ, ਪਹਿ ਵਿੱਚ

0: ਥਲ ਵਾਰੋਲੇ ਬਹੁਤਨੰ ਲਾਟੂ ਮਾਂਧਾਣੀਆਂ ਗਾ ਪੰਖੀ ਭੌਂਦੀਆਂ ਲੈ ਨਸਾ ਸੂਏ ਚਾੜ ਭੁਆਈਏ ਜੰਤ ਨਾਨਕ ਭੌਂਦਿਆਂ ਗਣਿਤ ਨਾ ਅੰਤ
1: ਮੰਦਰ ਬੰਦ ਭਵਾਏ ਸੋਏ ਪੈ ਕ੍ਰਿਸ਼ਨ ਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰੋਏ ਉੱਡ ਨਾ ਜਾਏ ਸੱਜਣਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ ਨਾ ਉਤਰਨ ਨਿਰੰਕਾਰ।

ਡੇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰਵੋਈ ਬਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਹੈ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਰੇ ਨਾ ਪਾਇਓ।

0: ਤਿਸ ਦੀ ਬਾਣੀ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਣ

0: ਗੁਰਖ ਪੰਡਿਤ ਹਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵਹ ਮੰਗਹਿ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪਿ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ
1: ਦਿਸ ਵਜਗ ਨਾਨਕਾ ਸੱਚਾ ਵਿਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੌੜ ਤੁਰ ਕਰਮ ਜਿਨ੍ਹਾਂ ਖੁਦ ਉਤਪਾਇਆ।

ਜੁਜ ਮੰਜੋਰ ਛਲੀ ਚੰਦਰਾ ਉਲਕਾਨ ਕੁਰਸਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਤ ਤਰਮਣੂ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ

ਸੁਖ ਭਰਮ ਹੈ ਦੂਜਾ ਲੱਗੇ ਜਾਏ ਜਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤਿਤੋ ਨਿਜਿਕ ਸੰਭਾਲ ਨਾਨਕ ਜਿਨੇ ਗੁਰਮੁਖ ਬੁਝਿਆ ਤਿਨਾ ਸੂਤ ਕੁਨਾਏ ਪੌੜੀ ਸਤਿਗੁਰ ਵੱਡਾ।

ਸਤਿਕਾਰ ਹੋ ਗੁਰੂ ਕੀ ਸਾਜਨੀ ਵਾਜੀ ਪਰਮ ਪਿਆਰੀ ਸਾਹਿਬ ਸਿੰਘ ਜੀਓ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋ ਪਾਵਨ ਪਿਤਰਾ ਸਤਿ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਭ ਨੂੰ ਕੀਤਾ ਹੈ। ਪਾਵਨ ਸਤਿਕਾਰ ਹੋ ਭਾਈ ਸਾਹਿਬ ਭਾਈ ਗਿਆਨੀ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਆਪ ਜੀ ਖਾਲਸਾ ਜੀ ਪ੍ਰੀ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ ਤਾਰੇ ਵਾਹਿਗੁਰੂ ਜੀ ਕਿਆ ਪੜ੍ਹੀਐ

जाओ सहज न मिलियो सोई, हर का नाम ना जपस गवारा।

ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਘਟ ਦੀਪਕ ਰਿਆ ਬਸਤ ਅਗੋਚਰ ਪਾਈ

ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ।

ਸਰਵਣ ਕਰ ਰਹੇ ਸਨ। ਸਤਿਕਾਰ ਜੋ ਗੁਰੂ ਕੇ ਬੜੇ ਪਿਆਰੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਜਥਾ ਵੱਡੇ ਕੀਆਂ ਵਡਿਆਈਆਂ ਸਰਵਣ ਕਰਵਾ ਰਹੇ ਸਨ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਪਣਾ ਅੱਜ ਦਾ ਜੋ ਪਹਿਲਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ ਤੇ ਕੁਝ ਪਦਾਂ ਲਈ ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਮਾਲਕ ਵੱਲੋਂ ਬਖਸ਼ੀ ਹੋਈ ਬੁੱਧ ਮੁਤਾਬਕ ਸਮੁੱਚੀ ਤੁਰਕੀ ਬਾਣੀ ਮਨੁੱਖਤਾ ਦੇ ਕਲਿਆਣ ਲਈ ਹੈ। ਇੱਥੇ ਨਾਮ ਦੀ ਬਾਤ ਹੈ, ਨਾਨਕ ਕੇ ਕਰ ਕੇਵਲ ਨਾਮ। ਜਿੰਨੀ ਬਾਣੀ ਪੜੋਗੇ, ਕੋਈ ਸਲੋਕ ਲੈ ਲਓ, ਕੋਈ ਸ਼ਬਦ ਲੈ ਲਓ, ਕੋਈ ਪੌੜੀ ਲੈ ਲਓ, ਕੋਈ ਵੀ ਬਾਣੀ, ਉਹਦੇ ਚ ਨਾਮ ਜਪਣ ਨਾਮ ਸਿਮਰਨ ਦੀ ਬਾਤ ਹੋਏਗੀ। ਨਾਮ ਸਿਮਰਨ ਦੇ ਲਾਹਿਆਂ ਦੀ ਗੱਲ ਹੈ, ਜਿੰਨੀ ਨਾਮ ਨਹੀਂ ਧਿਆਇਆ ਉਹਨਾਂ ਦੇ ਕੀ ਹਾਲਾਤ ਨੇ, ਇਹੀ ਹਰ ਵਾਰੀ ਲਿਖਿਆ ਤੇ ਕਿਹਾ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਅੱਜ ਦਾ ਜਿਹੜਾ ਸ਼ਬਦ ਆਪਾਂ ਨੇ ਵਿਚਾਰ ਕਰਨੀ ਹੈ, ਇਹ ਸ਼ਬਦ ਹੈ ਮਹਾਨ ਕ੍ਰਾਂਤੀਕਾਰੀ, ਬੜੇ ਇਨਕਲਾਬੀ ਤੇ ਬਾਗੀ ਬਿਰਤੀ ਦੇ ਮਾਲਕ ਭਗਤ ਕਬੀਰ ਜੀ, ਜਿਨ੍ਹਾਂ ਦੀ ਬਾਣੀ ਵਿੱਚ ਬੜੀ ਵੱਡੀ ਚੋਟ ਹੈ, ਕਰਾਰੀ ਚੋਟ ਹੈ। ਕਿਉਂਕਿ ਬ੍ਰਾਹਮਣ ਦੇ ਸਤਾਏ ਹੋਏ ਲੋਕਾਂ ਦਾ ਇਹ ਮਸੀਹਾ ਬਣੇ ਸਨ, ਉਹਦੇ ਕਰਮ ਕਾਂਡ ਨੇ ਮੁਕਤਾ ਨੂੰ ਇੰਨਾ ਕੁ ਦੁਖੀ ਕੀਤਾ ਹੋਇਆ ਸੀ। ਕੂਚ ਨੀਚ ਦੇ ਜਿਹੜੇ ਵਿਤਕਰੇ ਨੇ ਇਸਨੇ ਸੰਸਾਰ ਨੂੰ ਵੰਡਿਆ ਹੋਇਆ ਸੀ, ਉਸੇ ਸ਼ਹਿਰ ਵਿੱਚ ਬ੍ਰਾਹਮਣਾਂ ਦੇ ਗੜ੍ਹ ਵਿੱਚ ਭਗਤ ਜੀ ਦਾ ਅਵਤਾਰ ਹੋਇਆ ਹੈ ਤੇ ਬੜੇ ਕੜੇ ਸ਼ਬਦਾਂ ਵਿੱਚ ਜਾ ਤੋ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਉਣ ਵਾਟ ਕਾਹੇ ਨਹੀਂ ਆਇਆ, ਬਣਿਆ ਫਿਰਦਾ ਤੋ ਵੱਡਾ, ਬੜੀ ਉੱਚੀ ਜਾਤ ਹੈ, ਤੇਰਾ ਜਨਮ ਵੀ ਸੰਸਾਰ ਦੇ ਬਾਕੀ ਜੀਵਾਂ ਦੀ ਤਰ੍ਹਾਂ। ਉਹਦੀ ਬਣੀ ਹੋਈ ਪਕੜ ਨੂੰ ਬੁਰੀ ਤਰ੍ਹਾਂ ਢਿੱਲਿਆਂ ਕੀਤਾ। ਇਸ ਲਈ ਗੁਰੂ ਸਾਹਿਬਾਨ ਨੇ ਪਿਆਰ ਦਿੱਤਾ ਹੈ, ਸਤਿਕਾਰ ਦਿੱਤਾ ਹੈ, ਘੁੱਟ ਕੇ ਗਲਵੱਕੜੀ ਪਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਮਾਮ ਬਾਗੀਆਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ, ਜਿਨ੍ਹਾਂ ਨੇ ਬਗਾਵਤ ਕੀਤੀ ਇਸ ਕਰਮ ਕਾਂਡ ਦੇ ਖਿਲਾਫ। ਇੱਕ ਗੱਠਜੋੜ ਸੀ ਉਹਨਾਂ ਤਮਾਮ ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਮਨੁੱਖਤਾ ਨੂੰ ਜਗਾਉਣ ਦਾ ਯਤਨ ਕੀਤਾ ਹੈ। ਤੇ ਬਾਣੀ ਦਾ ਮਕਸਦ ਸਾਨੂੰ ਜਗਾਉਣਾ ਹੈ, ਸਾਨੂੰ ਟੁੰਬ ਲਾ ਲਾ ਕੇ ਤੇ ਜਾਗੇਗਾ ਉਹੀ ਜੋ ਜਾਗਣ ਦਾ ਯਤਨ ਕਰੇਗਾ, ਥੋੜ੍ਹਾ ਬਹੁਤਾ ਯਤਨਸ਼ੀਲ ਹੋਏਗਾ। ਵਰਨਾ ਜਿਹਨੇ ਨਹੀਂ ਜਾਗਣਾ, ਗੁਰੂ ਕੀ ਗੋਦੀ ਅੰਦਰ ਰਹਿ ਕੇ ਗੁਰੂ ਕੀ ਗੋ ਗੁਰੂ ਕਾ ਪੁੱਤਰ ਹੋਣ ਦੇ ਨਾਤੇ ਪ੍ਰਿਥੀ ਚੰਦ ਵਰਗਾ, ਉਹ ਸਾਰੀ ਜ਼ਿੰਦਗੀ ਨਹੀਂ ਜਾਗਿਆ, ਉਹ ਨਹੀਂ ਲੈ ਸਕਿਆ ਗਿਆਨ। ਤੁਰਕੀ ਬਾਣੀ ਗਿਆਨ ਦਿੰਦੀ ਹੈ, ਬਖਸ਼ਿਸ਼ ਕਰਦੀ ਹੈ, ਤੇ ਇਕੱਲੇ ਪੜ੍ਹਨ ਨਾਲ ਇਹਦਾ ਕੋਈ ਸੰਬੰਧ ਨਹੀਂ, ਜੇ ਵਿੱਚੋਂ ਗਿਆਨ ਉਪਜਿਆ ਨਾ। ਭਾਈ ਵੀਰ ਸਿੰਘ ਨੇ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਕੀਤਾ ਹੈ ਜੋ ਸਿੱਖਿਆਦਾਇਕ ਹੈ, ਜੋ ਸਾਨੂੰ ਗਿਆਨ ਦਿੰਦੀ ਹੈ। ਕਹਿਣ ਲੱਗੇ, ਇੱਕ ਵਿਅਕਤੀ ਆਪਣੇ ਵਿਹੜੇ ਵਿੱਚ ਬੈਠਾ ਹੈ ਮੰਜੇ ਤੇ, ਚੰਗਾ ਭਲਾ ਸਰਦਾਰ ਚੌਧਰੀ ਪਿੰਡ ਦਾ, ਤੇ ਉਹਦੇ ਕੋਲ ਕੋਈ ਬਾਹਰੋਂ ਕੋਈ ਵਿਅਕਤੀ ਅਣਜਾਣਾ ਜਿਹਾ ਆ ਕੇ ਤੇ ਦਲਾਮ ਸਵਾਬ ਕਰਕੇ ਉਹਦੇ ਕੋਲ ਬਹਿ ਗਿਆ, ਬਹਿਣ ਦਾ ਇਸ਼ਾਰਾ ਕੀਤਾ, ਬਹਿ ਗਿਆ।
ਤੇ ਮਾਲਕ ਚੌਧਰੀ ਕਹਿੰਦਾ ਵੀ ਮੈਂ ਤੈਨੂੰ

ਸਮਝਾਣਿਆ ਨਹੀਂ, ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗਾ ਵਾਕਿਆ ਤੁਸੀਂ ਨਹੀਂ ਪਛਾਣੋਗੇ। ਕਹਿੰਦੇ ਆਪਾਂ ਪਹਿਲਾਂ ਕਿਤੇ ਮਿਲੇ, ਤੂੰ ਸਾਡੇ ਘਰ ਪਹਿਲਾਂ ਆਇਆ? ਕਹਿੰਦਾ ਹਾਂ, ਮੈਂ ਤੁਹਾਡੇ ਘਰ ਇੱਕ ਵਾਰੀ ਆਇਆ, ਲੇਕਿਨ ਰਾਤ ਦੇ ਹਨੇਰੇ 'ਚ ਆਇਆ। ਕੀ ਕਰਨ ਆਇਆ? ਕਹਿਣ ਲੱਗਾ ਤੁਹਾਡੀ ਮੱਝ ਖੋਲਣ ਆਇਆ ਸਾਂ, ਮੱਝ ਖੋਲ ਕੇ ਲੈ ਕੇ ਵੀ ਗਿਆ ਸਾਂ ਮੈਂ ਚੋਰ ਹਾਂ। ਅਤੇ ਉਹ ਚੌਧਰੀ ਨੂੰ ਯਾਦ ਆ ਗਈ, ਵਾਕਿਆ ਇੱਕ ਮੱਝ ਮੇਰੀ 4 ਸਾਲ ਪਹਿਲਾਂ ਖੁੱਲ੍ਹੀ ਹੈ, ਬੜਾ ਯਤਨ ਕੀਤਾ ਲੱਭਣ ਲਭਾਉਣ ਦਾ, ਲੱਭੀ ਨਹੀਂ, ਅਤੇ ਬੜਾ ਹੈਰਾਨ ਹੋਇਆ, ਹੱਦ ਹੋ ਗਈ ਵੀ ਆਹ ਇੱਕ ਵਿਅਕਤੀ ਆ ਜਾਣ ਕੇ ਮੇਰੇ ਕੋਲ, ਆਪੇ ਹੀ ਮੰਨਦਾ ਪਿਆ, ਆਪੇ ਆ ਗਿਆ, ਆਪੇ ਮੰਨਦਾ ਪਿਆ ਮੈਂ ਚੋਰ ਹਾਂ, ਤੇਰੀ ਮੱਝ ਖੋਲ੍ਹ ਕੇ ਲੈ ਕੇ ਹਾਂ। ਅਤੇ ਉਹ ਅੱਗਿਓਂ ਕਹਿੰਦਾ ਫਿਰ ਅੱਜ ਕੀ ਲੈਣ ਆਇਆ? ਹੁਣ ਕਹਿਣ ਲੱਗਾ ਲੈਣਾ ਕੀ ਹੈ, ਅੱਜ ਮੈਂ ਕੁਝ ਦੇਣ ਆਇਆ ਹੈ, ਜੇ ਪ੍ਰਵਾਨ ਕਰ ਲੈ ਤੇ ਹੱਦ ਹੋ ਗਈ। ਚੋਰ ਕੁਝ ਦੇਣ ਆ ਗਿਆ, ਚੋਰ ਠੱਗ ਤੇ ਡਾਕੂ, ਇਹ 3 ਕਿਸਮਾਂ ਨੇ ਚੋਰੀ ਕਰਨ ਵਾਲਿਆਂ ਦੀਆਂ, ਚੇਤੇ ਰੱਖਿਓ। ਦਾਨੇ ਪੁਰਸ਼ਾਂ ਨੇ ਬੜੀ ਪਿਆਰੀ ਲਿਸਟ ਬਣਾਈ। ਚੋਰ ਉਹ ਹੁੰਦਾ ਜਿਹੜਾ ਚੋਰੀ ਚੋਰੀ ਕੋਈ ਚੀਜ਼ ਚੁਰਾ ਕੇ ਲੈ ਜਾਂਦਾ ਹੈ, ਘਰਦਿਆਂ ਦਾ ਉਹਦਾ ਯਤਨ ਦਾ ਵੀ ਕਦੋਂ ਸੌਣ, ਕਦੋਂ ਹਨੇਰਾ ਹੋਵੇ, ਬੱਤੀਆਂ ਬੁੱਝੀਆਂ ਹੋਣ, ਹਨੇਰੇ ਵਿੱਚ ਜੇ ਕੋਈ ਜਾਗ ਪਏ ਫਿਰ ਵੀ ਫਿਰ ਉਹਦੀ ਚੋਰੀ ਨਹੀਂ ਹੁੰਦੀ, ਉਹ ਸੁੱਤਿਆਂ ਦੇ ਚੋਰੀ ਕਰੇਗਾ, ਜਾਂ ਕੋਈ ਘਰ ਵਿੱਚ ਨਹੀਂ ਤਾਂ ਕਰੇਗਾ ਓਹਲੇ। ਅਤੇ ਦੂਜਾ ਹੁੰਦਾ ਡਾਕੂ, ਡਾਕੂ ਸ਼ਰੇਆਮ ਆਉਂਦਾ, ਜੇ ਸੁੱਤੇ ਵੀ ਉਹਦੇ ਤਾਂ ਵੀ ਉਠਾ ਲੈਂਦਾ, ਉੱਠ ਪਈ ਗੱਲ ਰੱਖਦਾ ਕੰਨ ਪੱਟੀ ਤੇ, ਦੱਸ ਕਿੱਥੇ ਤੇਰਾ ਮਾਲ ਧੰਨ ਪਿਆ। ਉਹ ਸਗੋਂ ਉਠਾਉਂਦਾ ਸੁੱਤਿਆਂ ਨੂੰ, ਜ਼ਬਰਦਸਤੀ ਲੈ ਕੇ ਜਾਂਦਾ। ਇੱਕ ਤੀਜੀ ਕਿਸਮ ਹੈ ਮਾਲ ਹੜੱਪਣ ਦੀ, ਉਹ ਹੈ ਠੱਗ। ਇਹ ਦੋਵਾਂ ਨਾਲੋਂ ਖਤਰਨਾਕ ਹੈ, ਤੇ ਦਿਨ ਦੇ ਚਰਨ 'ਚ ਆਏਗਾ, ਇਸ ਢੰਗ ਦੀ ਤਰਤੀਬ ਬਣਾਏਗਾ, ਇਸ ਢੰਗ ਨਾਲ ਆਪਣੀ ਗਾਥਾ ਕਹੇਗਾ, ਪ੍ਰਸੰਗ ਇਹੋ ਜਿਹਾ ਸੁਣਾਏਗਾ ਵੀ ਘਰ ਵਾਲਾ ਜਿਹੜਾ ਵਿਅਕਤੀ ਹੈ ਨਾ, ਆਪਣਾ ਸਭ ਕੁਝ ਆਪਣੇ ਹੱਥੀਂ ਉਹਨੂੰ ਦਏਗਾ, ਹੱਥੀਂ ਦਏਗਾ ਬੜੀ ਖੁਸ਼ੀ ਦੇ ਨਾਲ। ਇਹਨੂੰ ਕਹਿੰਦੇ ਠੱਗ। ਅਤੇ ਮਗਰੋਂ ਪਤਾ ਲੱਗੇਗਾ ਯਾਰ ਮੈਂ ਤਾਂ ਠੱਗਿਆ ਗਿਆ। 3 ਕਿਸਮਾਂ ਨੇ ਸੱਜਣ ਠੱਗ ਵਰਗੇ ਵੀ ਉਹੀ ਨੇ, ਆ ਸਭ ਕੁਝ ਅਸੀਂ ਦੇ ਕੇ ਅਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਕੋਲ ਲੈ ਲਿਆ। ਬਹੁਤੇ ਡੇਰੇ ਜਿਹੜੇ ਨੇ ਭਾਵੇਂ ਸਿੱਖੀ ਦਾ ਭੁਲੇਖਾ ਪਾਉਂਦੇ ਨੇ, ਹੈ ਨਹੀਂ, ਉਹ ਵੀ ਠੱਗੀ ਦੀਆਂ ਦੁਕਾਨਾਂ ਨੇ ਬਹੁਤੀਆਂ। ਬਾਬੇ ਨਾਨਕ ਨੇ ਸਿਰਫ ਵਿਹਲੜਾਂ ਨੂੰ ਕੋਈ ਥਾਂ ਨਹੀਂ ਸੀ ਮੰਨਿਆ, ਕੋਈ ਥਾਂ 'ਚ ਨਹੀਂ ਸੀ ਰੱਖਿਆ। ਹੁਣ ਚੋਰ ਆਇਆ ਤੇ ਕਹਿਣ ਲੱਗਾ ਵੀ ਮੈਂ ਦੇਣ ਆਇਆ, ਬੜਾ ਹੈਰਾਨ ਕੀ ਦੇਣਾ। ਕਹਿਣ ਲੱਗਾ ਜੀ ਮੈਂ ਆਪਣੇ ਉਹਨਾਂ ਤੋਂ ਯਤਨ ਕੀਤਾ ਹੈ ਵੀ ਤੇਰੀ ਮੱਝ ਦਾ ਮੈਂ ਜਿੰਨਾ ਕੁ ਦੁੱਧ ਪੀਤਾ ਉਹਦਾ ਲੇਖਾ ਜੋਖਾ ਹਿਸਾਬ ਕੀਤਾ ਵੀ ਉਹਨੇ ਮੇਰੇ ਕੋਲ 2 ਸੂਏ 3 ਦਿੱਤੇ, ਆਹ ਕੁਝ ਉਹਨੇ ਮੇਰੇ ਕੋਲ ਦੁੱਧ ਦਿੱਤਾ ਹੋਏਗਾ, ਇੰਨੇ ਕੁ ਦਾ ਉਹ ਬਣਦਾ ਹੈ, 2 ਕੱਟੀਆਂ ਉਹਦੀਆਂ ਸਨ ਉਹ ਵੀ ਮੈਂ ਵੇਚੀਆਂ ਨੇ, ਮੱਝ ਵੇਚੀ ਦੇ ਇੰਨੇ ਕੁ ਪੈਸੇ ਮੈਂ ਵੱਟੇ ਸਨ ਅਤੇ ਮੈਂ ਸਾਰੇ ਇਕੱਠੇ ਕਰਕੇ ਆਪਣੇ ਵੱਲੋਂ ਤੇ ਸਿਰੋਂ ਭਾਰ ਲਾਉਣ ਲਈ ਆਇਆ, ਜੇ ਕਿਤੇ ਤੂੰ ਮੈਨੂੰ ਮੁਆਫ ਕਰਦਾ। ਪੈਸੇ ਦੀ ਬਾਤ ਨਹੀਂ, ਉਹ ਕਹਿਣ ਲੱਗਾ ਮੈਂ ਤੇ ਕਦੋਂ ਦਾ ਭੁੱਲ ਭੁਲਾ ਗਿਆ, ਪਰ ਹੱਦ ਹੋ ਗਈ ਵੀ ਇਹ ਤੈਨੂੰ ਫੁਰਨਾ ਆਇਆ ਕਿਵੇਂ, ਕੀ ਗੱਲ ਹੋ ਗਈ, ਤੈਨੂੰ ਕੌਣ ਟੱਕਰ ਗਿਆ, ਕਿਵੇਂ ਕਿਵੇਂ ਤਬਦੀਲੀ ਹੋਈ। ਕਹਿਣ ਲੱਗਾ ਮੈਂ ਨਾ ਗੁਰੂ ਘਰ ਜਾਣ ਲੱਗ ਪਿਆ ਸਾਂ, ਤੇ ਗੁਰੂ ਕੀ ਵਿਚਾਰ ਚਰਚਾ ਸਰਵਣ ਕਰਨ ਲੱਗ ਪਿਆ, ਮੈਂ ਬਾਣੀ ਸੁਣੀ, ਕੀਰਤਨੀਆਂ ਕੋਲੋਂ ਸੁਣੀ, ਵਿਆਖਿਆਕਾਰੀ ਪਾਸੋਂ ਵਿਆਖਿਆ ਸੁਣੀ, ਪਾਠ ਚੱਲਦਾ ਪਾਠ ਸੁਣਿਆ, ਤੇ ਪਾਠ ਵੀ ਚਪੇੜਾ ਮਾਰਦਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉਂ ਹੋਏ। ਤੁਰਕੀ ਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਤੇ ਮੇਰੇ ਤੇ ਰਹਿਮਤ ਹੋ ਗਈ, ਮੈਂ ਗੁਰੂ ਵਾਲਾ ਬਣ ਗਿਆ। ਤੇ ਜਿੱਦਾਂ ਗੁਰੂ ਵਾਲਾ ਬਣਿਆ ਮੇਰੇ ਮਨ ਤੇ ਤੇਰੇ ਘਰ ਲੱਗਿਓ ਲੰਘਣ ਲੱਗਿਆ ਵਿਚਾਰ ਆਉਂਦੀ ਸੀ ਵੀ ਇਹਦਾ ਮੈਂ ਹੱਕ ਖਾਧਾ ਹੈ ਤੇ ਮੈਂ ਤੇਰਾ ਹੱਕ ਮੋੜਨ ਆਇਆ,
ਜੇ ਕਿਤੇ ਲੈ ਕੇ ਮੈਨੂੰ ਵਾਪ ਕਰ ਦੇ, ਜੇ ਵਾਧਾ ਘਾਟਾ ਤੇ ਮੈਂ ਫੇਰ ਵੀ ਦੇ ਦਾਂ। ਉਹ ਪਰਿਵਾਰ ਦਾ ਚੌਧਰੀ ਉੱਠ ਕੇ ਉਹਦੇ ਪੈਰੀ ਪੈ ਗਿਆ, ਧੰਨ ਤੂੰ ਤੇ ਧੰਨ ਤੇਰਾ ਗੁਰੂ। ਬਾਣੀ ਸੁਣਨ ਤੋਂ ਬਾਅਦ ਜੇ ਇਹ ਗੱਲ ਨਾ ਉਪਜੀ, ਜੇ ਇਹ ਫਾਇਦਾ ਨਾ ਹੋਇਆ, ਜੇ ਗਿਆਨ ਨਾ ਉਪਜਿਆ, ਤੇ ਪੜ੍ਹੇ ਸੁਣੇ ਕਿਆ ਹੋਈ ਵਾਲੀ ਗੱਲ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਮੇਰੇ ਸਤਿਗੁਰ ਦੀ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਬੜੇ ਸੱਜੇ ਢੰਗ ਨਾਲ ਆਪਣੇ ਤਜਰਬੇ ਨੂੰ ਸਾਡੇ ਨਾਲ ਸਾਂਝਿਆਂ ਕਰ ਰਹੇ ਨੇ। ਅਸੀਂ ਸੁਣਦੇ ਰੋਜ਼ ਹਾਂ, ਇੱਥੇ ਰਹਾਉ ਦਾ ਬੰਦ ਕਬੀਰ ਜੀ ਨੇ ਰੱਖਿਆ, ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰਾਂ ਬਾਰਾਂ। ਕਿੰਨੀ ਵਾਰੀ ਬਾਣੀ ਸੁਣੀ ਹੈ, ਕਿੰਨੀ ਵਾਰੀ ਪੜ੍ਹੀ ਹੈ, ਕਿੰਨੀਆਂ ਹਾਜ਼ਰੀਆਂ ਭਰ ਲਈਆਂ, ਕਿੰਨੇ ਕਥਾਵਾਚਕ ਸਰਵਣ ਕਰ ਲਏ, ਕਿੰਨੀਆਂ ਪੁਸਤਕਾਂ ਪੜ੍ਹ ਲਈਆਂ, ਲੇਕਿਨ ਨਾਮ ਨਾਲ ਸਾਂਝ ਨਾ ਬਣੀ। ਗੁਰਬਾਣੀ ਕਹਿੰਦੀ ਉਠਤ ਬੈਠਤ ਸੋਵਤ ਨਾਮ, ਹਰ ਵਕਤ ਨਿਰੰਕਾਰ ਦਾ ਨਾਮ, ਚੱਲਦਿਆਂ ਫਿਰਦਿਆਂ ਤੁਰਦਿਆਂ ਹਰ ਵਕਤ ਨਿਰੰਕਾਰ ਦਾ ਸ਼ੁਕਰਾਨਾ। ਕੋਈ ਵੀ ਚੀਜ਼ ਖਾਣ ਲੱਗੋ, ਸੱਚੇ ਪਾਤਸ਼ਾਹ ਸ਼ੁਕਰ ਤੂੰ ਮੈਨੂੰ ਦੇ ਦਿੱਤੀ ਹੈ। ਕੋਈ ਚੀਜ਼ ਭੋਗਣ ਲੱਗੋ, ਗੱਡੀ 'ਚ ਪੈਰ ਪਾਉਣ ਲੱਗਿਆਂ, ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ। ਸਰੀਰ ਆਪਣੇ ਵੱਲ ਵੇਖ ਕੇ, ਸੱਚੇ ਪਾਤਸ਼ਾਹ ਤੂੰ ਮੈਨੂੰ ਲਈ ਫਿਰਨਾ ਹੈ, ਮੇਰੇ ਨਾਲ ਦੇ ਕਈ ਚੜ੍ਹਾਈ ਕਰ ਗਏ ਨੇ, ਸ਼ੁਕਰਾਨਾ ਹੋ ਜਾਏ। ਬੱਚਾ ਆਉਂਦਾ ਖੇਡ ਪਾ ਸਾਹਮਣੇ, ਆਣ ਕੇ ਗਲਵਕੜੀ ਪਾਉਂਦਾ ਤੇ ਉਦੋਂ ਯਾਦ ਆ ਜਾਏ ਨਿਰੰਕਾਰ, ਤੇ ਇਹ ਵੀ ਤਾਤ ਤੇਰੀ ਹੈ, ਸੱਚੇ ਪਾਤਸ਼ਾਹ ਬੜਾ ਕੁਝ ਦਿੱਤਾ। ਪੈਰ ਪੈਰ ਤੇ ਯਾਦ ਕਰਨ ਦਾ ਤਰੀਕਾ ਹੀ ਹੈ ਨਾ, ਇਹਨੂੰ ਕਹਿੰਦੇ ਨਾਮ ਜਪਣਾ, ਇਹਨੂੰ ਕਹਿੰਦੇ ਹੁਕਮ ਰਜਾਈ ਚੜ੍ਹਨਾ ਰਜਾ ਵਿੱਚ। ਪਰ ਅਵਸਥਾ ਸਾਡੀ ਇਹ ਵੀ ਬਾਣੀ ਸੁਣਦੇ ਬਹੁਤੇ ਆ ਤੇ ਅਮਲ ਵਿਰਲਾ ਵਿਰਲਾ ਕੋਈ ਕਰਦਾ, ਜਿੱਥੇ ਰਹਿਮਤ ਹੋ ਜਾਂਦੀ। ਇਹ ਨਹੀਂ ਵੀ ਨਹੀਂ ਹੈ, ਬੜੇ ਨੇ, ਬੜੇ ਬੜੇ ਸੰਗਤ 'ਚ ਬੈਠੇ, ਬੜੇ ਰੰਗੀਲੇ ਰੋਗ ਹੁੰਦੇ, ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਲੇਕਿਨ ਹੁੰਦੀ ਤਾਂ ਆ ਜੇ ਅਸੀਂ ਆਖੇ ਲੱਗ ਕੇ ਤੇ ਕਰਨਾ ਸ਼ੁਰੂ ਕਰਦੇ। ਇਕੱਲਾ ਪੜ੍ਹੀਏ ਨਾ, ਬਲਕਿ ਗੁਰੂ ਕੇ ਕਹੇ ਹੋਏ ਬਚਨ ਸਾਡੇ ਗਿਆਨ ਦਾ ਹਿੱਸਾ ਬਣ ਜਾਣ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਕਿੱਥੇ ਕਹਿੰਦੇ ਨੇ ਹਰ ਕਾ ਨਾਮ ਨਾ ਜਪ ਸਗਵਾਰ, ਜਿਹੜਾ ਹਰੀ ਦਾ ਨਾਮ ਨਹੀਂ ਜਪਦਾ ਉਹਨੂੰ ਗਵਾਰ ਕਿਹਾ, ਮੂਰਖ ਕਿਹਾ, ਡੰਗਰ ਕਿਹਾ। ਕਿਆ ਸੋਚੇ ਬਾਰਾਂ ਬਾਰਾਂ, ਇੱਕੋ ਹੀ ਗੱਲ ਸੋਚੀ ਜਾਂਦਾ, ਕਿਵੇਂ ਕਰਨਾ ਕਿਵੇਂ ਕਰਨਾ। ਕੋਈ ਪੁੱਛਦਾ ਕਿਸੇ ਮਹਾਤਮਾ ਨੂੰ ਜਾ ਕੇ ਸੰਸਾਰ ਸਾਗਰ ਨੂੰ ਪਾਰ ਕਿਵੇਂ ਲੰਘਣਾ, ਕਿਹੜੀ ਯੁਗਤ, ਜਿਹਨੂੰ ਪੁੱਛਣਾ ਉਹਨੂੰ ਮਾਰਗ ਹੀ ਪੁੱਛੀ ਜਾਣਾ, ਹਰ ਇੱਕ ਨੂੰ ਮਾਰਗ ਹੀ ਪੁੱਛੀ ਜਾਣਾ, ਤੁਰਨਾ ਨਾ। ਪੂਛਕ ਪਤਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ, ਕਿਹੜਾ ਮਾਰਗ ਜਾਂਦਾ ਕਿਹੜਾ ਜਾਂਦਾ। ਉਹ ਤੁਰਿਆ ਗੱਲ ਬਣਨੀ ਪਈ, ਤੁਰ ਅੱਜ ਕੁਝ ਤੁਰੇਗਾ, ਕੱਲ ਕੁਝ ਤੁਰੇਗਾ, ਪਰਸੋਂ ਕੋਈ ਪੁੱਛੀ ਜਾਂਦਾ ਤੂੰ ਕਿੱਦਾਂ ਜੀ, ਕਿੱਦਾਂ ਜਾਣਾ, ਕਿੱਦਾਂ ਪਹੁੰਚਣਾ ਜੀ। ਤੇ ਉਹ ਜਾ ਕੇ ਪੁੱਛਣ ਲੱਗਾ, ਇੱਕ ਮਹਾਤਮਾ ਨੂੰ ਫਿਰ ਪੁੱਛ ਲਿਆ, ਕਿਹੜਾ ਧਰਮ ਚੰਗਾ ਜੀ, ਕਿਹੜਾ ਮਾਰਗ ਚੰਗਾ ਜੀ। ਤੇ ਉਹਨੇ ਦਰਿਆ ਵਿੱਚ ਵਰਕ ਜਿਹੜੀਆਂ ਬੇੜੀਆਂ ਕੰਢੇ ਤੇ ਲੱਗੀਆਂ, ਕਹਿਣ ਲੱਗਾ ਲੈ ਜਿਹੜੀ ਚ ਮਰਜ਼ੀ ਬਹਿ ਜਾ ਉਹਨੇ ਹੀ ਪਾਰ ਲੈ ਜਾਣਾ, ਪਰ ਬਹਿਣਾ ਪੈਣਾ ਹੈ, ਤੁਰਨਾ ਪੈਣਾ ਹੈ, ਤਾਂ ਗੱਲ ਬਣਨੀ ਹੈ। ਹਾਂ ਕੋਈ ਮਾੜੀ ਹੋਏਗੀ, ਦੋ ਮਿੰਟ ਵੱਧ ਲਾ ਲਏਗੀ, ਚੰਗੀ ਛੇਤੀ ਲੈ ਜਾਏਗੀ, ਇੰਨਾ ਕੀ ਫਰਕ ਹੈ ਨਾ। ਪਰ ਅਸੀਂ ਖੜੋਤ ਵਿੱਚ ਹਾਂ, ਉੱਥੇ ਹੀ ਡਿੱਗੇ ਹਾਂ, ਉੱਦਾਂ ਹੀ ਮੱਥਾ ਟੇਕੀ ਜਾਂਦੇ, ਉੱਦਾਂ ਹੀ ਸਭ ਕੁਝ ਪਾਠ ਵੀ ਕਰੀ ਜਾਂਦੇ, ਪਰ ਗਿਆਨ ਸਾਡੇ ਵਿੱਚ ਉਹ ਕੁਝ ਨਹੀਂ ਜੋ ਅਸੀਂ ਜਿੰਨੇ ਕੁ ਜਿਹੋ ਜਿਹੇ ਕਰਮ ਪਹਿਲਾਂ ਕਰਦੇ ਉਹੋ ਜਿਹੇ ਕਰੀ ਜਾਂਦੇ। ਫਰਕ ਤਾਂ ਚਾਹੀਦਾ ਨਾ, ਜੇ ਪਹਿਲਾਂ ਚੋਰੀ ਕਰਦੇ ਤਾਂ ਹਟ ਜਾਈਏ ਸੀਗੇ ਸੀਗੇ, ਇੱਕੋ ਦਿਨ 'ਚ ਨਾ ਹਟ ਜਾਈਏ, ਕੁਛ ਸਮਾਂ ਪਾ ਕੇ ਤਾਂ ਹਟੀਏ ਨਾ। ਸੱਚੇ ਪਾਤਸ਼ਾਹ ਇੱਥੇ ਭਗਤ ਕਬੀਰ ਜੀ ਦੇ ਰੂਪ ਵਿੱਚ ਕਹਿ ਰਹੇ ਨੇ, ਹਰ ਕਾ ਨਾਮ ਨਾ ਜਪ ਸਗਵਾਰਾ, ਜਿਹੜਾ ਅਸਲ ਮਕਸਦ ਹੈ ਜ਼ਿੰਦਗੀ ਦਾ, ਭਾਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਧਰੰਗ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਸੁੱਖ ਨਾ ਹੀ ਰਿਹਾ ਹਰ ਭਗਤ ਬਿਨਾਂ, ਨਹੀਂ ਗੱਲ ਬਣਨੀ ਨਾਮ ਤੋਂ ਬਿਨਾਂ, ਨਹੀਂ ਜੇ ਗੱਲ ਬਣਨੀ। ਤੇ ਬਾਰ ਬਾਰ ਇੱਕੋ ਗੱਲ ਪੁੱਛੀ ਜਾਣੀ, ਉਹ ਕਹੀ ਜਿਹੜੀ ਨਹੀਂ ਗੱਲ ਬਣਨੀ, ਤੁਰਨਾ ਪਏਗਾ ਤੁਰ ਪਾਓ। ਇਸੇ ਲਈ ਜਿਹੜੇ ਨਹੀਂ ਤੁਰੇ, ਸਾਧੂ ਦੀ ਸੰਗਤ ਵੀ ਕਰਦੇ ਨੇ ਲੇਕਿਨ ਮੰਨਦੇ ਕੁਝ ਨਹੀਂ। ਸੁਣ ਲਿਆ ਉੱਥੇ ਪੱਲਾ ਝਾੜਿਆ, ਚਲੋ ਗੁਰਦੁਆਰੇ 10 ਮਿੰਟ ਬਹਿ ਗਏ, ਪੱਲਾ ਝਾੜਿਆ,
ਕੁਝ ਲੈ ਕੇ ਨਹੀਂ ਗਏ, ਗੁਰੂ ਕੀ ਸਿੱਖਿਆ ਲੈ ਕੇ ਜਾਣ ਵਾਲੀ ਬਾਤ ਹੈ। ਜੇ ਵਿਅਕਤੀ ਨਾ ਰੋਜ਼ ਇੱਕ ਪਾਪ ਛੱਡੇ, ਤੇ ਹੁਣ ਮੈਂ ਆਹ ਛੱਡਦਾ, ਰੋਜ਼ ਨਾ ਛੱਡੇ, ਸੰਗਰਾਂਦ ਹੀ ਛੱਡ ਦੇਵੇ, 12 ਪਾਪ ਜ਼ਿੰਦਗੀ ਦੇ ਇੱਕ ਸਾਲ ਵਿੱਚ ਮੁੱਕ ਜਾਂਦੇ, ਤੇ 60 ਸਾਲ ਜ਼ਿੰਦਗੀ ਲਈ ਫਿਰਦੇ। ਨਹੀਂ ਰਹਿਣਾ ਚਾਹੀਦਾ ਸੀ ਉੱਥੇ ਕੀ ਆ। ਗੁਰੂ ਵੀ ਮਨਾ ਲਿਆ, ਵਕਾਰ ਵੀ ਜਿਉਂਦੇ ਤਿਉਂ, ਗੁਰੂ ਵੀ ਖੁਸ਼ ਕਰ ਲਿਆ ਪੈਸੇ ਟਕਾ ਦੇ ਕੇ, ਤੇ ਆਪਣੀ ਖੜੋਤ ਵੀ ਕਿਤੇ ਤੇ ਦੁਖੀ ਰਹਿੰਦੇ ਪਾਈ। ਸ਼ਹਿਨਸ਼ਾਹ ਇੱਥੇ ਪਾਵਨ ਬਚਨ ਕਹਿ ਰਹੇ ਨੇ, ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਓ। ਪੁਰਾਣੇ ਗ੍ਰੰਥਾਂ ਸਾਰਿਆਂ ਜ਼ਿਕਰ ਹੈ, ਵੇਦ ਪੜ੍ਹ ਲੈ, ਪੁਰਾਣ ਪੜ੍ਹ ਲੈ, ਸਾਰੇ ਧਾਰਮਿਕ ਪੁਸਤਕ ਪੜ੍ਹ ਲਈਆਂ, ਲੇਕਿਨ ਜ਼ਿੰਦਗੀ ਜਿਉਂਦੀ ਤਿਉਂ ਪੰਡਿਤ ਨੇ ਕਿਹੜਾ ਬਾਣੀ ਕਿਹੜਾ ਗ੍ਰੰਥ ਚੇਤੇ ਨਹੀਂ ਕੀਤਾ, ਲੇਕਿਨ ਉਹਦੇ ਮਤਲਬ ਇਹ ਕਿ ਉਹ ਹਮੇਸ਼ਾ ਠੱਗਦਾ ਹੈ, ਧਿਆਨ ਦੁਨੀਆਂ ਨੂੰ ਠੱਗਣ ਵਾਲਾ, ਹੱਥ ਛੁਰੀ ਜਗਤ ਕਸਾਈ ਬਣ ਕੇ ਬਹਿ ਗਏ। ਅਤੇ ਕੀ ਕਰੋਗੇ ਉੱਥੇ ਬਾਣੀ ਪੜ੍ਹੀ ਨੂੰ, ਉੱਥੇ ਕੀ ਕਰੋਗੇ ਤੇ ਗ੍ਰੰਥ ਪੜ੍ਹਿਆ ਨੂੰ, ਵੇਦ ਪੜ੍ਹੇ ਹੋਣ, ਪੁਰਾਣ ਪੜ੍ਹੇ ਦੇ। ਇਹ ਮੂੰਹ ਤੇ ਗੱਲ ਕਰੀ, ਕਬੀਰ ਜੀ ਦੀ ਜ਼ਰੂਰਤ ਹੈ ਉਸ ਸ਼ਹਿਰ ਵਿੱਚ ਬਹਿ ਕੇ, ਭਾਵੇਂ ਤੁਸੀਂ ਇਹ ਚੱਲਣੇ ਪਏ, ਵਿਰੋਧਤਾ ਕਰਨ ਬੜੀ ਹੋਈ, ਕਿਉਂਕਿ ਉਹਦਾ ਗੱਲਬਾਤ ਸੀ ਅੱਜ ਤੱਕ ਨਹੀਂ ਟੁੱਟਾ, ਸਾਡੇ ਵਿੱਚੋਂ ਵੀ ਨਹੀਂ ਟੁੱਟਾ। ਜਿੱਥੇ ਵਿਪਨ ਕੀ ਰੀਤ ਨੂੰ ਤਿਆਗਣ ਦੀ ਗੱਲ ਹੈ, ਅਸੀਂ ਹੁਣ ਬ੍ਰਾਹਮਣ ਜਿਹੜਾ ਕਛਹਿਰੇ ਪਰਨੇ ਪਾ ਕੇ ਆ ਗਿਆ ਭਾਈ, ਸਾਨੂੰ ਪਛਾਣ ਨਹੀਂ, ਫੂਕਾ ਮਾਰੀ ਜਾਂਦਾ ਆਹ ਵਾਰ ਚੰਗਾ ਆ ਮਾੜਾ, ਮੱਝ ਦੁੱਧ ਨਹੀਂ ਦਿੰਦੀ ਤੇ ਪੇੜਾ ਕਰ ਦਿਓ, ਨਿਆਣੇ ਬੁਖਾਰ ਹੋ ਗਿਆ ਤੇ ਹੱਥ ਹੌਲਾ ਕਰ ਦਿਓ, ਇਹ ਸਭ ਕੁਝ ਚੱਲਦਾ, ਇਹ ਪੰਡਿਤ ਦਾ ਕੰਮ ਸੀ। ਜੇ ਬਿਮਾਰ ਹੋ ਗਿਆ ਕਿ ਡਾਕਟਰ ਦੀ ਸਲਾਹ ਲਓ, ਜਿਹੜੀ ਗੱਲ ਬਣਦੀ ਹੈ, ਗੁਰੂ ਸਾਹਿਬ ਵੈਦ ਰੱਖਦੇ ਰਹੇ ਨੇ, ਅਸੀਂ ਨਹੀਂ। ਸਾਨੂੰ ਚਾਹੀਦਾ ਫੋਕ ਜੀ ਮਾਰਿਆਂ ਗੱਲ ਬਣ ਜਾਏ, ਸਾਡੀ ਅਵਸਥਾ ਇਹ ਹੁੰਦੀ ਵੀ ਮੈਨੂੰ ਨਾਮ ਜਪਣ ਦੀ ਲੋੜ ਨਹੀਂ। ਤੇ ਭਾਈ ਜੀ ਬਥੇਰਾ ਨਾਮ ਜਪਦੇ ਨੇ, ਫਲਾਣਾ ਮਹਾਤਮਾ ਬੜਾ ਨਾਮ ਜਪਦਾ, ਉਹਦੇ ਕੋਲ ਅਰਦਾਸ ਕਰਾ ਲਾਂਗੇ ਤੇ ਲਓ ਲਹਿਰਾਂ ਬਹਿਰਾਂ ਹੋ ਜਾਣੀਆਂ। ਉਹ ਭਾਈ ਇਵੇਂ ਬਣਦੀ ਥੋੜ੍ਹਾ ਗੱਲ, ਧਰਮ ਤੇ ਮਾਰਗ ਤੇ ਸਾਨੂੰ ਆਪਣਾ ਰਸਤਾ ਆਪ ਬਣਾਉਣਾ ਪੈਣਾ, ਪੰਛੀ ਦੀ ਤਰ੍ਹਾਂ, ਮੱਛੀ ਦੀ ਤਰ੍ਹਾਂ ਆਪਣਾ ਰਸਤਾ ਆਪ ਹੀ ਬਣਾਉਣਾ ਪੈਣਾ, ਧਰਮ ਦੇ ਮਾਰਗ ਤੇ ਆਪ ਚੱਲਣਾ ਪੈਣਾ, ਕਿਸੇ ਚੱਲਿਆ ਚਲਾਇਆ ਨਹੀਂ ਜੇ ਮਿਲਦਾ। ਇਹ ਤੇ ਗੁਰੂ ਕੇ ਪੁੱਤਰਾਂ ਤੇ ਵੀ ਨਹੀਂ ਗੱਲ ਬਣੀ, ਉਹ ਗੱਲ ਵੱਖਰੀ, ਸਾਡੀ ਕਮਜ਼ੋਰੀ ਵੀ ਅਸੀਂ ਗੁਰੂ ਕੋਲ ਕਰਕੇ ਸਤਿਕਾਰ ਦਿੰਦੇ ਹਾਂ ਤੇ ਉਹ ਸਾਨੂੰ ਠੱਗੀ ਜਾਂਦੇ। ਰਾਮ ਰਾਜੇ ਹੋਏ, ਧੀਰ ਮੱਲੀ ਹੋਏ, ਪ੍ਰਿਥੀ ਚੰਦੀ ਹੋਏ, ਇੱਥੇ ਗੁਰੂ ਕਿਹਾ ਚੋਏ ਨਾ, ਡੇਰੇ ਉਹਨਾਂ ਦੇ ਵੀ ਚੱਲਦੇ ਨੇ। ਗਿਆਨ ਦੀ ਬਾਤ ਸੱਚੇ ਪਾ, ਜਿੱਥੇ ਗਿਆਨ ਆ ਗਿਆ ਨਾ, ਗਿਆਨ ਤੋਂ ਬਿਨਾਂ, ਜਹਾਂ ਗਿਆਨ ਤੇ ਧਰਮ ਹੈ, ਇਕੱਲਾ ਪੜ੍ਹਨ ਨਾਲ ਗੱਲ ਨਹੀਂ ਜੇ ਬਣਨੀ, ਜਿੱਥੇ ਪੜ੍ਹ ਕੇ ਗਿਆਨ ਨਾ ਉਪਜਿਆ, ਜਦੋਂ ਗਿਆਨ ਦੀ ਆਂਧੀ ਆ ਗਈ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ, ਫਿਰ ਭਰਮ ਦੇ ਜਿਹੜੇ ਨੇ ਉਹ ਤੰਬੂ ਟੰਟ ਸਾਰੇ ਉੱਡ ਜਾਂਦੇ ਨੇ। ਜੇ ਭਰਮ ਵੀ ਹੈ ਤੇ ਪੜ੍ਹ ਵੀ ਲਿਆ ਤੇ ਇਹਦਾ ਮਤਲਬ ਸਾਨੂੰ ਗਿਆਨ ਨਹੀਂ ਆਇਆ, ਅਜੇ ਭਰਮ ਸਾਡਾ ਟੁੱਟਾ ਨਹੀਂ, ਅਜੇ ਚਾਨਣਾ ਨਹੀਂ ਹੋਇਆ। ਭਰਮ ਕੀ ਹੁੰਦਾ ਮਹਾਦਵੇ, ਕਿਆ ਕਰੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਪਰਮੇ ਵੀ ਹੋਵੇ ਕੁਛ ਤੇ ਦਿਸੇ ਕੁਛ, ਰੱਸੀ ਪਈ ਹੋਵੇ ਤੇ ਦਿਸੇ ਸੱਪ, ਲੇਕਿਨ ਜਦੋਂ ਚਾਨਣ ਹੋ ਜਾਏ ਤੇ ਫਿਰ ਪਤਾ ਲੱਗਦਾ ਨਹੀਂ ਐਵੇਂ ਡਰੀ ਗਿਆ ਤੇ ਰੱਸੀ ਹੈ। ਗਿਆਨ ਦੇ ਚਾਨਣ ਨਾਲ ਪਤਾ ਲੱਗਦਾ ਹੈ ਵੀ ਇਹ ਰੱਸੀ ਹੈ, ਇਹ ਚੰਗਾ ਕਰਮ ਹੈ, ਮਾੜਾ ਕਰਮ ਹੈ। ਪਰ ਪੁਸਤਕ ਬੱਧ ਸੱਧਿਆ ਬਾਦਲ ਵਾਲੀ ਬਾਤ ਨਹੀਂ, ਪੜ ਪੜ ਗੱਡੀ ਲੱਧਿਆਂ ਨਾਲ ਗੱਲ ਨਹੀਂ ਜੀ ਬਣਨੀ। ਆਸਾ ਦੀ ਵਾਰ ਵਿੱਚ ਬੜਾ ਲੰਮਾ ਸਲੋਕ ਇੱਥੇ ਦਿੱਤਾ ਹੋਇਆ, ਇੱਥੇ ਕਬੀਰ ਜੀ ਕਹਿ ਰਹੇ ਨੇ ਕਿਆ ਵੇਦ ਪੁਰਾਣਾ ਸੁਣੀ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਜੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਜੀਵਨ ਵਿੱਚ ਤੇ ਪੜ੍ਹੇ ਸੁਣੇ ਦਾ ਕੋਈ ਮਤਲਬ ਨਹੀਂ ਜੇ ਰਹਿ ਜਾਂਦਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਸੁਣ ਸੁਣ ਕੇ ਤੇ ਆਪਣੇ ਜੀਵਨ ਦੇ ਅਮਲ ਵਿੱਚ ਲੈ ਆਈਏ, ਸਹਿਜ ਜੀਵਨ ਵਿੱਚ ਸਾਡੇ ਸੱਚ ਆ ਜਾਵੇ। ਕੋਈ ਵਿਅਕਤੀ ਕਹੇ ਫਲਾਣੇ ਥਾਂ ਝੂਠ ਬੋਲਣਾ ਤੇ ਉਹਦੇ ਕੋਲ ਬੋਲਿਆ ਨਾ ਜਾਵੇ, ਕਹੇ ਜੀ ਮੇਰੇ ਵੱਸ ਦੀ ਬਾਤ ਨਹੀਂ, ਮੇਰੇ ਕੋਲ, ਮੈਂ ਚਾਹੁੰਦਾ ਸਾਨੂੰ ਝੂਠ ਬੋਲ ਕੇ ਤੇਰਾ ਭਲਾ ਕਰਾਂ, ਮੇਰੇ ਕੋਲ ਨਹੀਂ ਬੋਲਿਆ ਗਿਆ।
ਸਹਿਜ ਜੀਵਨ ਚ ਬਣ ਗਿਆ, ਸਿੱਧੀ ਹੋਈ ਹੈ ਝੂਠ ਸੱਚ ਦੀ ਤੇ ਬਹੁਤਿਆਂ ਦੀ ਝੂਠ ਦੀ ਸਿੱਧੀ ਹੋਈ ਹੁੰਦੀ ਹੈ, ਚੁਗਲ ਦੀ ਛਿੱਤੀ ਹੋਈ ਇਹਦੀ ਗੱਲ ਕਰਦਿਆਂ ਕਰਦਿਆਂ ਆਪਣੀ ਗੱਲ ਕਹਿ ਜਾਣੀ ਬਸ। ਸਹਿਜ ਜੀਵਨ ਵਿੱਚ ਆ ਗਿਆ, ਬਾਣੀ ਜੀਵਨ ਵਿੱਚ ਆ ਕੇ ਗਿਆਨ ਦਾ ਦੀਵਾ ਮਨ ਵਿੱਚ ਚੱਲ ਗਿਆ, ਜਗ ਪਿਆ, ਫਿਰ ਪਤਾ ਲੱਗਾ ਚੰਗੇ ਦਾ, ਮਾੜੇ ਦਾ, ਬੁਰੇ ਦਾ, ਭਲੇ ਦਾ, ਕਿੱਥੋਂ ਬਚਣਾ ਹੈ, ਕਿਹਦਾ ਭਲਾ ਕਰਨਾ ਹੈ, ਕੀ ਖਾਣਾ ਹੈ, ਕੀ ਪੀਣਾ, ਸਭ ਪਤਾ ਗਿਆਨ ਨਾਲ ਹੀ ਲੱਗ ਜਾਂਦਾ। ਤੇ ਨਿੱਜੀ ਗਿਆਨ ਧਰਮ ਦੀ ਦੁਨੀਆਂ ਦੇ ਵਿੱਚ ਉਧਾਰਾ ਗਿਆਨ ਨਹੀਂ ਜੇ ਚੱਲਦਾ, ਪੁਸਤਕਾਂ ਪੜ੍ਹ ਲੈਣੀਆਂ, ਬਗਾਨਾ ਗਿਆਨ ਹੈ। ਮਾਂ ਬੱਚੇ ਨੂੰ ਵਰਜਦੀ ਹੈ, ਬੱਚਾ ਮੋਮਬੱਤੀ ਨੂੰ ਫੜਨ ਦਾ ਯਤਨ ਕਰਦਾ, ਸੱਪ ਨੂੰ ਫੜਨ ਦਾ ਯਤਨ ਕਰਦਾ, ਅੱਗ ਨੂੰ ਫੜਨ ਦਾ ਯਤਨ ਕਰਦਾ, ਤੇ ਮਾਂ ਕਹੇ ਨਹੀਂ ਨਹੀਂ ਹੱਥ ਛੱਡ ਜੂ, ਨਹੀਂ ਹੱਥ ਲਾਉਣਾ, ਹੱਥ ਪਛਾਣ ਕਰ ਲੈਂਦੀ। ਇਹ ਹੈ ਉਧਾਰਾ ਗਿਆਨ, ਬੱਚੇ ਨੂੰ ਪਤਾ ਤੇ ਹੈ ਨਹੀਂ ਵੀ ਕਿਉਂ ਨਹੀਂ ਮੇਰੀ ਮਾਂ ਹੱਥ ਲਾਉਣ ਦਿੰਦੀ, ਤੇ ਸਿਆਣੀ ਮਾਂ ਕੀ ਕਰੇਗੀ ਵੀ ਜਦੋਂ ਹੱਥ ਲਾਉਣ ਲੱਗੇ ਮਾੜੀ ਜਿਹੀ ਮੋਮਬੱਤੀ ਲਾਗੇ ਕਰੇ, ਜਦੋਂ ਬੱਚਾ ਹੱਥ ਪਾਉਣ ਲੱਗੇ ਮਾੜੀ ਜਿਹੀ ਮੋਮਬੱਤੀ ਅੱਗ ਲੱਗੇ, ਸੇਕ ਲੱਗਾ ਨਾ ਮਾੜਾ ਜਿਹਾ, ਤੇ ਸਾਰੀ ਜ਼ਿੰਦਗੀ ਦਾ ਗਿਆਨ ਹੋ ਜਾਣਾ। ਇਹਨੂੰ ਕਹਿੰਦੇ ਆਪਣਾ ਨਿੱਜੀ ਗਿਆਨ, ਭਈ ਅੱਗ ਨੂੰ ਹੱਥ ਲਾਇਆ ਹੱਥ ਸੜਦਾ ਹੈ। ਗੁਰਮਤਿ ਵਿੱਚ ਉਧਾਰਾ ਗਿਆਨ ਨਹੀਂ ਜੇ ਚੱਲਦਾ, ਜਿੰਨੀਆਂ ਕਿਤਾਬਾਂ ਪੜ੍ਹਨ ਵਾਲੀ ਗੱਲ ਨਹੀਂ ਜੇ ਬਣਨੀ, ਇਕੱਲੇ ਗ੍ਰੰਥ ਪੜ੍ਹਨ ਵਾਲੀ ਗੱਲ ਨਹੀਂ ਜੇ ਬਣਨੀ, ਜੇ ਆਪਣੇ ਅੰਦਰ ਗਿਆਨ ਦਾ ਚਾਨਣ ਨਾ ਹੋਇਆ, ਗਿਆਨ ਦਾ ਦੀਵਾ ਨਾ ਚੱਲਿਆ, ਗਿਆਨ ਦੀ ਮੋਮਬੱਤੀ ਨਾ ਜਗੀ। ਤੇ ਸ਼ਹਿਨਸ਼ਾਹ ਰਹਿਮਤ ਕਰ ਰਹੇ ਨੇ, ਅੰਧਿਆਰੇ ਦੀਪਕ ਚਾਹੀਏ। ਹੁਣ ਜਿੱਥੇ ਵੀ ਹਨੇਰਾ ਆਵੇ ਉੱਥੇ ਦੀਵੇ ਦੀ ਲੋੜ ਪੈਂਦੀ ਹੈ। ਹੁਣ ਠੀਕ ਹੈ, ਲਾਈਟਾਂ ਆ ਗਈਆਂ, ਹੋਰ ਤਰ੍ਹਾਂ ਦੀਆਂ ਬਣ ਗਈਆਂ, ਪਹਿਲੇ ਦੀਵੇ ਸਨ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ। ਜੇ ਚਾਨਣ ਹੋ ਜਾਏਗਾ ਤੇ ਜੋ ਭਾਲ ਦੇ ਅੰਦਰ ਹਨੇਰੇ ਚੱਲ ਜਾਓ, ਕੁਛ ਨਹੀਂ ਜੇ ਮਿਲਣਾ, ਚੀਜ਼ ਭਾਵੇਂ ਸਾਹਮਣੇ ਪਈ ਹੋਵੇ, ਅੱਖਾਂ ਵੀ ਕੰਮ ਕਰਦੀਆਂ ਨੇ, ਸੁਰਤ ਵੀ ਕੰਮ ਕਰਦੀ, ਹੱਥ ਵੀ ਕੰਮ ਕਰਦੇ, ਦੇਖਦਾ ਹੀ ਕੁਛ ਨਹੀਂ। ਅੰਧੇਰੇ ਨੇ ਅੱਖਾਂ ਨੂੰ ਢੱਕਿਆ ਹੋਇਆ ਆ, ਗਿਆਨਤਾ ਦੇ ਹਨੇਰੇ ਨੇ ਢੱਕਿਆ ਹੋਇਆ, ਪਤਾ ਨਹੀਂ ਲੱਗਦਾ ਚੰਗਾ ਕੀ ਤੇ ਮਾੜਾ ਕੀ। ਇਸ ਲਈ ਗੁਰੂ ਕੇ ਸ਼ਬਦ ਦਾ ਗਿਆਨ ਜਦੋਂ ਚਾਨਣ ਆ ਜਾਂਦਾ ਹੈ ਤੇ ਅੰਦਰੋਂ ਭਰਮ ਭੁਲੇਖੇ ਖਤਮ ਹੋ ਜਾਂਦੇ, ਸਭ ਕੁਝ ਸਪਸ਼ਟ ਹੋ ਜਾਂਦਾ, ਫਿਰ ਪਤਾ ਲੱਗਦਾ ਧਰਮ ਕੀ ਹੈ ਤੇ ਅਧਰਮ ਕੀ ਹੈ, ਭਰਮ ਕੀ ਹੈ ਤੇ ਸੱਚ ਕੀ ਹੈ। ਬਸਤ ਅਗੋਚਰ ਪਾਈ, ਇਸ ਢੰਗ ਨਾਲ ਬਸਤ ਅਗੋਚਰ ਨਿਰੰਕਾਰ ਦੇ ਰਹਿਮਤ ਨਾਲ ਜਦੋਂ ਸ਼ਬਦ ਨਾਲ ਸਾਂਝ ਬਣ ਗਈ, ਜਦੋਂ ਗਿਆਨ ਦਾ ਦੀਵਾ ਅੰਦਰ ਜਗ ਪਿਆ ਤੇ ਫਿਰ ਬਸਤ ਅਗੋਚਰ ਪਾਈ, ਕਿਹੜੀ ਬਸਤੀ ਪਾ ਲਈ, ਜਿਹਦੇ ਤੱਕ ਪਹੁੰਚ ਰਹੀ ਸੀ। ਘਟ ਦੀਪ ਕਰਿਆ ਸਮਾਈ, ਹੁਣ ਅੰਦਰ ਦੀਪਕ ਲਟ ਲਟ ਕਰਕੇ ਬਲਦਾ ਪਿਆ ਗਿਆਨ ਦਾ, ਹੁਣ ਪਤਾ ਲੱਗਾ ਵੀ ਜਿਹਨੂੰ ਬਾਹਰ ਲੱਭਦੇ ਫਿਰਦੇ ਸਨ ਨਿਰੰਕਾਰ ਨੂੰ, ਉਹ ਅੰਦਰ ਹੈ, ਅੰਦਰ ਸੀ, ਸਭ ਕੁਝ ਹੀ ਅੰਦਰ ਸੀ, ਘਰ ਤਾਂ ਤੇਰੇ ਸਭ ਕੁਛ ਵਾਲੀ ਗੱਲ ਨਹੀਂ, ਜੋ ਬ੍ਰਹਮੰਡੇ ਸੋ ਹੀ ਪਿੰਡੇ। ਨਿਰੰਕਾਰ ਘੱਟ ਘੱਟ ਵਸਦਾ ਹੁਣ ਨਜ਼ਰ ਆ ਗਿਆ, ਉਹ ਹੋਂ ਦੀ ਕੰਧ ਜਿਹੜੀ ਹੈ ਉਹ ਅੰਧੇਰੇ ਨੇ ਤੋੜ ਦਿੱਤੀ, ਭੰਬੀਰੀ ਕੇ ਪਾਤ ਪਾਤ ਤੋਂ ਬਿਨ ਪੇਖੇ ਦੁਹਰਾਏ ਹੁਣ ਟੁੱਟ ਗਏ। ਕੇਵਲ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਲ ਹੁਕਮ ਰਜਾਈ, ਹੁਣ ਪਤਾ ਲੱਗਾ ਹੁਕਮ ਰਜਾਏ, ਹੁਕਮ ਤੇ ਰਜਾ ਨੂੰ ਪਛਾਣਿਆ ਹੀ ਪਤਾ ਚੱਲਣਾ ਫਿਰ ਕੰਧ ਟੁੱਟ ਕੇ ਆਣੀ ਹੈ। ਗਿਆਨ ਨੇ ਅਸੀਂ ਸਮਰੱਥ ਕਰ ਦਿੱਤਾ, ਗਿਆਨ ਨੇ ਸਭ ਕੁਝ ਸਿਖਾ ਦਿੱਤਾ। ਕਹੇ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤੋ ਮਨ ਮਾਨਿਆ, ਮੈਂ ਹੁਣ ਜਾਣ ਲਿਆ, ਮੈਨੂੰ ਸਮਝ ਲੱਗ ਗਈ, ਮੇਰੇ ਤੇ ਰਹਿਮਤ ਹੋ ਗਈ, ਮੈਨੂੰ ਗਿਆਨ ਦਾ ਚਰਨ ਮਾਲਕ ਨੇ ਦੇ ਦਿੱਤਾ। ਤੇ ਦਿੱਤਾ ਕਿਉਂ, ਜਦੋਂ ਨਾਮ ਨਾਲ ਜੁੜ ਗਏ, ਜਦੋਂ ਸਿਮ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤਾਂ ਉਹ ਕਿਆ ਕੀਜੇ। ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੈ, ਮਨ ਮੇਰਾ ਤੇ ਮੰਨ ਗਿਆ, ਲੋਕ ਜਿਹੜੇ ਨੇ ਮੇਰੀ ਅਜੇ ਵੀ ਨਿੰਦਿਆ ਕਰੀ ਜਾਂਦੇ, ਮੇਰੀ ਵਿਰੋਧਤਾ ਕਰੀ ਜਾਂਦੇ। ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਵੀ ਗਿਆਨ ਦਾ ਦੀਵਾ ਜਾਗ ਗਿਆ, ਤੇ ਜਗਣ ਦਾ ਇੱਕੋ ਹੀ ਤਰੀਕਾ ਹੈ ਕਿ ਨਿਰੰਕਾਰ ਦੇ ਨਾਮ ਨਾਲ ਸਾਂਝ ਪੜੋ, ਉਹਦੇ ਸਿਮਰਨ ਨਾਲ ਜੁੜ ਜਾਓ, ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਰੂਰੀ ਨਹੀਂ ਹੋਰ ਕੋਈ ਨਾਮ ਚੰਗਾ ਲੱਗਦਾ ਉਹ ਕਹੀ ਜਾਓ, ਕਿਸੇ ਨੂੰ ਹੋਰ ਚੰਗਾ ਲੱਗਦਾ ਹੋਏਗਾ, ਹਰੀ ਹਰੀ ਕਹਿ ਲਓ, ਅੱਲਾਹ ਅੱਲਾਹ ਕਹਿ ਲਓ, ਰਾਮ ਰਾਮ ਕਹਿ ਲਓ, ਕੋਈ ਨਹੀਂ। ਗੁਰਮਤ ਨੇ ਵਾਹਿਗੁਰੂ ਤੇ ਜ਼ੋਰ ਦਿੱਤਾ, ਪੰਜ ਪਿਆਰੇ ਵਾਹਿਗੁਰੂ ਮੰਤਰ ਦਿੰਦੇ ਨੇ, ਬਸ ਉਹਦੇ ਨਾਲ ਜੁੜਨ ਦਾ ਤਰੀਕਾ ਇਹ ਵੀ ਉੱਠ ਤੇ ਬੈਠ, ਚੱਲਦਿਆਂ ਫਿਰਦਿਆਂ ਸੁੱਤਿਆਂ ਹਰ ਵਕਤ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰੀ, ਮਾਲਕਾ ਰਹਿਮਤ ਕਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲਾਂ ਚੁੱਕਾਂ ਦੀ ਖਿਮਾ। ਸੰਗਤਾਂ ਵੱਲੋਂ ਬਹੁਤ ਸਤਿਕਾਰ ਭੇਜੇ ਗਏ ਸੱਚੇ ਪਾਤਸ਼ਾਹ, ਪਰਿਵਾਰਾਂ ਨੂੰ ਸੁੱਖ ਸ਼ਾਂਤੀ, ਆਪਸੀ ਪਿਆਰ ਤਫਾਕ ਬਖਸ਼ੇ। ਆਓ ਫਤਿਹ ਦੀ ਸਾਂਝ ਪੈਦਾ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਤਾਂ ਆਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣੀਆਂ ਆਈਆਂ, ਸ਼ਬਦ ਹੋ ਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਥ ਸਵਾਮੀ।

ਨਾਨਕ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗ

ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ਼ਿਵ ਗੌਰੀ ਪਾਸ਼ੀ ਦਸਮ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤੈਂਤਰ ਕੇ ਘਰ ਸਤ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੁਰਤੇ ਹੱਠੀਆਂ ਜੱਪੀਆਂ ਜੱਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿ ਦੇ ਕੇ ਡਿੱਟ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਜਰਗੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕਿਸੇ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪੰਜਾਂ ਤਾਜ ਤਾਂ ਗੁਰਦੁਆਰਾ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸ੍ਰੀਮਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਵ ਤੇ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਾ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀ ਪ੍ਰਭਾਜ ਪੰਥ ਸਦਾ ਸਿਆਈ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਸਿੰਘਦਾਰ ਨੂੰ ਸਿਆਸ ਮਾਰ ਸਕਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾੜੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਵੀ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਦ ਕੇ ਨਿਹਾਦ ਉਤਾਰ ਦਿਓ ਬੇਹਦ ਬਾਣੀਆਂ ਦੇ ਪਾਠ ਹੋਏ ਐਸ ਵੇ ਰਾਗੀ ਸਿੰਘਾਂ ਨੇ ਆਪਦੇ ਚੰਨ ਜਾਸਾ ਕੀ ਵਾਅਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਚਾਰ ਦੀ ਮੈਂ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੇ ਬਾਣੀ ਸੋਧ ਕੇ ਸੱਚ ਕੰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਕਹਾਣੀ ਬਾਰ ਬੁੱਧੀ ਬਖਸ਼ਿਸ਼ ਕਰੋ ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕਰਾਮ ਸ਼ਾਹੀ ਦੇ ਗਿਆ ਤਿਆਰ ਕਰ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਜੀਓ ਆਪ ਦੀ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰ ਲਈ ਗਿਰੀ ਨਾਲ ਕਿਰਪਾ ਕਰੋ ਅੱਜ ਡਰ ਕੇ ਸੇਵਾਦਾਰ ਪਰਿਵਾਰ ਵੱਲੋਂ ਕਾਕਾ ਅਮਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਬੇਅੰਤ ਮਾਤਾ ਘਰ ਉਤਾਰ ਪ੍ਰਵਾਨ ਕਰੋ ਪਸ਼ੂ ਕਰਦੇ ਕਾਕਾ ਅਮਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਬੱਚੇ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਗਿਆ ਕਰ ਬਖਸ਼ੀ ਕਰ ਉਤਾਰ ਬੱਚੇ ਨੂੰ ਗੁਰਸਿੱਖੀ ਦਾ ਬਖਸ਼ੀ ਕਰਕੇ ਉੱਚੀ ਵਿਦਿਆ ਦਾ ਦੁਆਰੀ ਪ੍ਰਾਰਥਨਾ ਕਰੋ ਗਰੀਬ ਨਿਵਾਜ ਕਮਾਈਆਂ ਸਫਲ ਕਰੋ ਦਾਤੇ ਲਾਜਪਤ ਰੱਖੋ ਜੀ ਸੇਵਾਦਾਰ ਦਲਰਾਜ ਸਿੰਘ ਤੰਦਰੁਸਤੀ ਸੁੱਖ ਸ਼ਾਂਤੀ ਚਾਢੀ ਕਲਾ ਵਾਸਤੇ ਪਰਿਵਾਰ ਦੀ ਚਾਢੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਲਕ ਹਰ ਉਤਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਕਰੋ ਸੇਵਕ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਲੰਮੀ ਆਯੂ ਬਖਸ਼ੋ ਸਾਰੇ ਪਰਿਵਾਰ ਵਿੱਚ ਤੰਦਰੁਸਤ ਚਾਢੀ ਕਲ ਕਿਰਪਾਲ ਦਾ ਕਰੋ ਜੀ ਗੁਰੂ ਗੋਬਿੰਦ ਵਾਜ ਬਖਸ਼ਿਸ਼ ਕਰੋ ਹੋਰ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਪਦੇ ਨਗਰਾਂ ਦੇ ਗਿਆ ਸੋਨੇ ਮੰਦਰਾਂ ਵਾਸਤੇ ਹਾਜ਼ਰੀ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਸ਼ੁਭ ਕਾਰਜ ਪੂਰਨ ਕਰੋ ਸਾਰੇ ਪਰਿਵਾਰ ਚ ਆਪ ਸੁੱਖ ਬਖਸ਼ਿਸ਼ ਕਰੋ ਵਿਵਾਜ ਅਮਰ ਤੇ ਲੈ ਕੇ ਲੈ ਸਭ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਕਦਮ ਲੇਖੇ ਲਾਓ ਯਾਤਰਾ ਪ੍ਰਵਾਨ ਕਰੋ ਦਾਸ ਤੇ ਪ੍ਰਵਾਨ ਕਰੋ ਜੀ ਗੁਰੂ ਗ੍ਰੀ ਵਿਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੀ ਚਰਨ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਜੀ ਗ੍ਰੀ ਵਿਵਾਜ ਸਿੱਖ ਕੌਮ ਨੂੰ ਖਾਸ ਸੰਬੰਧ ਨੂੰ ਏਕ ਦਾਸ ਬਾਗ ਪਿਆਰ ਦੀ ਬਖਸ਼ੀ ਕਰਕੇ ਸਤ ਦਾਸ ਬਖਸ਼ੋ ਚਾਨਣ ਜੋੜੋ ਕਰਵਾਉਣ ਦਾ ਪਿਆਰ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਧ ਲੈ ਕਰ ਬੈਠੀਆਂ ਨਾਲ ਕਿਤੇ ਗੀਤ ਸਰਣ ਕਰ ਰਹੀਆਂ ਸਾਰੇ ਦਿਨ ਦੇ ਹਾਲੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰ ਆਪਣੀ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ ਨੇ ਸੰਗਤ ਆਪਦੇ ਚਾਨਣ ਧੰਨਵਾਦ ਕਰ ਰਿਹਾ ਸ਼ੁਕਰੀਆ ਅਦਾ ਕਰ ਲਿਆ ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਤਾਰ ਸੰਗਤਾਂ ਮਾਇਆ ਪੇਟਾ ਕਰੀ ਚਾਨਣ ਪ੍ਰਵਾਨ ਕਰੋ ਬਖਸ਼ਿਆ ਸਭ ਦੀ ਕਮਾਈਆਂ ਸਭ ਕਰੋ ਕਾਜ ਵਾਧ ਤਾਰ ਸਾਧ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਂ ਪੂਰੀਆਂ ਕਰੋ ਜੀ ਤਾਰ ਮਿਹਰ ਕਰੋ
ਸੇਵਾ ਪ੍ਰਵਾਨ ਕਰੋ, ਉਹਨਾਂ ਚੁੱਕਾਂ ਦੀ ਵਾਹੀ ਬਖਸ਼ੋ, ਪਿਤਰਕ ਨਵੀਂ ਬਖਸ਼ੇ ਬ੍ਰਹਮ ਜੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦਿਨਾਂ ਦੀ ਬ੍ਰਹਮ ਸਹੀ ਪਿਆਰੇ ਮੇਰੇ ਜਿਹੜੇ ਬ੍ਰਹਮ ਦਾ ਨਾਮ ਜਿੱਦਾਂ ਆਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੋਚਿਆ ਕੋਰ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਭਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਸੁਖ ਸਾਧ ਸੰਗਤ ਜੀ, ਮਹਾਰਾਜ ਆਪ ਦੀ ਬਖਸ਼ਿਸ਼ ਕੀਤੀ ਸੰਗਤਾਂ ਤੇ, ਅੰਮ੍ਰਿਤ ਤੋਂ ਲੈ ਕੇ ਪਿੱਤਰ ਰਵਾਣੀ ਅਸਖੇ ਵਾਲੇ ਸੰਪੂਰਨ ਕੀਤੇ ਸਾਨੂੰ ਕੀਤੇ ਨੇ, ਪ੍ਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਰੀ ਤੋਂ ਸਾਨੂੰ ਕੀਤੀ ਹੈ। ਅਰਦਾਸ ਦੀ ਸਾਰੀਆਂ ਪਰਿਪਰਾ ਮਾਰੇ ਬਖਸ਼ ਪਿੱਤਰਨਾਮੇ ਸਾਨੂੰ ਕੀਤੇ ਹਨ। ਸਤਿ ਸ੍ਰੀ ਅਕਾਲ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਤਨ ਬਖਸ਼ਿਸ਼ ਕੀਤਾ ਹੈ। ਸਤਿ ਸੰਗਤ ਜੀ, ਆਪ ਹਰ ਰੋਜ਼ ਡੜੀ ਵਾਰ ਸਾਹਿਤ ਪ੍ਰਸਰਣ ਕਰ ਰਹੇ ਹੋ, ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਜ ਪਿੱਤਰ ਮੈਂ ਡੜੀ ਵਾਰ ਸਾਹਿਤ ਪ੍ਰਸਰਣ ਕਰਾਉਣਗੇ। ਸਾਰ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜੋ ਸਾਹਿਤ ਪਾਠ ਚੱਲਦੇ ਨੇ, ਇਹਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਘਰਾਂ 'ਚ ਬੈਠ ਕੇ ਪਾਠ ਕਰ ਰਹੇ ਹੋ, ਆਪ ਜੋ ਵੀ ਚਾਹੋ ਭਾਈ ਰਜਿੰਦਰ ਸਿੰਘ ਹੋਰਾਂ ਨੂੰ ਸੰਪਰਕ ਕਰਕੇ ਤੁਸੀਂ ਜੋ ਵੀ ਆਪਣਾ ਉਹਨਾਂ ਦੇ ਫੋਨਾਂ 'ਚ ਲਿਖਾ ਸਕਦੇ ਹੋ। ਉਹਨਾਂ ਦਾ ਨੰਬਰ ਹੈ 408-7-1-2-4-1-4-5। ਭਾਈ ਜਿਹੜੇ ਸੰਪਰਕ ਕਰਕੇ ਆਪਣਾ ਜੋ ਅਰਦਾਸ ਜੋ ਵੀ ਤੁਸੀਂ ਸਹਿਜ ਪਾਠਾਂ ਨੂੰ ਕੀਤਾ ਉਹ ਤੁਸੀਂ ਉਹਨਾਂ ਨੂੰ ਦਰਜ ਕਰਵਾ ਦਿਓ, ਨਾਂ ਨੰਬਰ ਦੇ ਦਿਓ ਜੀ। ਸਤਿ ਸੰਗਤ ਜੀ, ਆਪ ਸੰਗਤ ਤੁਹਾਨੂੰ ਪਤਾ ਹੈ ਕਿ 9 ਸਾਲ 100 ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਹ 'ਚ ਬੇਅੰਤ ਮਾਇਆ ਲੱਗ ਰਹੀ ਹੈ। ਔਰ ਸਤਿ ਸੰਗਤ ਜੀ, ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹੋਏ ਗੁਰੂ ਘਰ ਬੇਟਾ ਕੀਤੀ ਹੈ, ਵਟਭਾਗੀ ਹੈ। ਸੋ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਮਾਇਆ ਬੇਟਾ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਆਪਣਾ ਦਸਵੰਧ ਸਫਲ ਕਰਦੇ ਹਾਂ, ਜ਼ਰੂਰ ਗੁਰੂ ਘਰ ਮਾਇਆ ਦਿਓ ਅਤੇ ਇਹ ਜੋ ਹਾਲ ਬਣ ਰਹੇ ਨੇ ਇਹਨਾਂ ਨੂੰ ਅਸੀਂ ਸਾਰੇ ਮਿਲ ਕੇ ਬੜੀ ਸ਼ਰਧਾ ਭਾਵਨਾ ਸਹਿਜ ਸੰਪੂਰਨ ਕਰ ਸਕੀਏ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਸੰਗਰਾਂਦ ਹੈ 15 ਤਰੀਕ ਨੂੰ, ਸੋ ਸਾਰੇ ਸੰਗਤ ਨੂੰ ਬੇਨਤੀ ਉਹਨੇ ਪਹੁੰਚੋ। ਆਏ ਮਹੀਨੇ ਜੀਆਂ ਕਹਿਣਾ, ਹਰ ਦਾ ਮਹੀਨਾ ਚੜ੍ਹਨਾ, ਸਾਰੇ ਮਹੀਨੇ ਸੁੱਖ ਸ਼ਾਂਤੀ ਸਾਰਿਆਂ 'ਚ ਮਿਲ ਕੇ ਅਰਦਾਸ ਕਰਨੀ ਹੈ। ਸੋ ਸਤਿ ਸੰਗਤ ਜੀ, ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ 'ਚ ਪਾਠ ਹੋਇਆ ਕਰਨਗੇ ਸੁਖਮਨੀ ਸਾਹਿਬ ਦੇ, ਸ਼ਾਮ ਨੂੰ 7:30 ਤੋਂ ਲੈ ਕੇ 8:45 ਤੱਕ। ਸਤਿ ਸੰਗਤ ਜੀ, ਜੂਨ 18 ਨੂੰ ਹੈ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ। ਸੋ ਸਾਰੇ ਸੰਗਤ ਨੂੰ ਬੇਨਤੀ ਜ਼ਰੂਰ ਉਸ ਦਿਨ ਪਹੁੰਚੋ, ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਮਹਾਨ ਕੁਰਬਾਨੀ ਕੀਤੀ ਹੈ, ਇਸ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਜ਼ਰੂਰ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਸੋ ਸਤਿ ਸੰਗਤ ਜੀ, ਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪ੍ਰਸੰਗ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 375 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 375 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ, ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਹਰ ਮੇਰਾ ਸਾਥੀ ਸੰਗ ਸਖਾਈ, ਦੁੱਖ ਸੁਖ ਸਿਮਰੀ।

ਗੁਰਮੁਖ ਧਨ ਖੱਟੀ ਹਰ ਮੇਰਾ ਸਾਹੁ, ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰ ਕੈ ਅੰਕ ਸਮਾਵੈ। ਆਸਾ ਮਹੱਲਾ ਪੰਜਵਾਂ। ਭਏ ਕਿਰਪਾਲ ਭਏ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਵੈ ਫਲ ਪਾਈ।

ਜਾਣੁ, ਨਾਨਕ ਕਉ ਗੁਰ ਦੀਖਿਆ ਦੀਨ। ਪ੍ਰਭ ਅਵਿਨਾਸੀ, ਪ੍ਰਭ ਅਵਿਨਾਸੀ ਘਟ ਘਟ ਚੀਨ। ਆਸਾ ਮਹੱਲਾ ਪੰਜਵਾਂ।

ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂਡਤ ਘੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾਂ ਟਿਪ ਦੇ ਦੋ ਹਰ ਰਸ ਪੀਵਤ ਸਦਾ ਹੀ ਸਦ ਹੀ ਰਾਤਾ ਹਰ ਰਸ ਪੀਵ

ਹੈ ਮਨ ਪਿਆਰੀ, ਸੁਣ ਸੁੰਦਰ ਸਾਧੂ ਬਚਨ ਉਧਾਰੀ। ਦੁੱਖ ਭੂਖ ਮਿਟੈ ਤੇਰੋ ਸਹਿਸਾ, ਸੁਖ ਪਾਵਹਿ ਤੂੰ ਸੁਖ ਮਨ ਨਾਰੀ। ਰਹਾਓ

ਮਹੱਲਾ ਪੰਜਵਾਂ। ਔਖ ਦਿਖਾਇਓ ਹਰ ਕੋ ਨਾਓ, ਸੁਖ ਪਾਏ ਦੁਖ ਬਿਨ ਸਿਆ ਥਾਓ। ਤਾਪ ਗਿਆ ਬਚਨ ਗੁਰ ਪੂਰੇ, ਅਨੰਦ ਭਇਆ ਸਭ ਮਿਟੇ ਵਿਸੂਰੇ। ਰਹਾਓ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹੱਲਾ ਪੰਜਵਾਂ, ਬਾਂਛਕ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉਂ

ਮਹੱਲਾ ਪੰਜਵਾਂ। ਜਾ ਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ, ਰਹਾਉ ਕਰ ਕਿਰਪਾ ਚਰਨ ਸੰਗ ਮੇਲੀ, ਸੁਖ ਸਹਿਜ ਆਨੰਦ ਸੁਹੇਲੀ, ਸਾਧ ਸੰਗ ਗੁਣ ਗਾਏ ਅਤੁਲੀ, ਹਰ ਸਿਮਰਤ ਨਾਨਕ ਭਈ ਅਮੋਲੀ, ਆਸਾ ਮਹੱਲਾ ਪੰਜਵਾਂ।

ਵਿਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਜਨਮ ਮਰਨ ਚੁੱਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ

ਗੁਰਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਰਾਗ ਆਸਾ ਘਰ ਪੰਜਵਾਂ, ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭ੍ਰਮ ਮਹਿ ਸੋਈ ਸਗਲ ਜਗਤ

ਮਹੱਲਾ ਪੰਜਵਾਂ। ਜਨਮ ਜਨਮ ਕੀ ਮਲ ਤੂੰ ਵਹਿ ਪਰਾਈ, ਆਪਣਾ ਕੀਤਾ ਪਾਵੈ, ਇਹਾਂ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਾਕੇ ਕਾਹੂ ਬਾਤੈ, ਆਗੈ ਠੌਰ ਨਾ ਪਾਇਆ ਰਹਾਉ। ਕਿਰਤ ਪਿਆ ਨਿੰਦਕ ਬਪੁਰੇ ਕਾ, ਕਿਆ ਉਹ ਕਰੈ ਵਿਚਾਰਾ, ਤਹਾ ਬੇਗੂਤਾ ਜਹ ਕੋਈ ਨ ਰਾਖੈ, ਉਹ ਕਿਸ ਪਹਿ ਕਰੇ ਪੁਕਾਰਾ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏ ਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ, ਤਿਉਂ ਸੰਤਨ ਸੁਖ ਮਾਨਾ।

ਧਾਇਆਰੀ ਸੋਈ ਅਜਾਨ ਕਹਿ ਮੈਂ ਜਾਨਾ ਜਾਨਣ ਹਾਰ ਨਾ ਛਾਨਾ ਰੇ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮਹੱਲਾ ਪੰਜਵਾਂ।

ਸਾਧ ਪਿਤ ਨਿਆਈ ਬਾਰਕ ਜਿਉਂ ਪ੍ਰਤ ਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾਂਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ

ਮਹੱਲਾ ਪੰਜਵਾਂ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੈ, ਸਾਚੇ ਅਲੱਖ ਅਪੇਵਾ। ਚੀਤ ਆਵੈ ਤਾਂ ਸਦਾ ਦਿਆਲਾ, ਲੋਗਨ ਕਿਆ ਵਿਚਾਰੇ, ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਸਗਲੇ ਜੀ ਤੁਮਾਰੇ ਰਹਾਉ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰੱਖੈ, ਜਿਸ ਮਨ ਉਪਰ ਤੇਰੀ ਕਿਰਪਾ, ਤਿਸ ਕਉ ਬਿਪ ਨ ਕੋ ਭਾਖੈ, ਉਹ ਸੁਖ ਉਹਾ ਵਡਿਆਈ।

ਤਾ ਮਹੱਲਾ ਪੰਜਵਾਂ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ, ਖੋਲ ਕਿਵਾਰ ਦਿਖਾਲੇ ਦਰਸ਼ਨ, ਪੁਨਰਪ ਜਨਮ ਨ ਆਈਐ। ਮਿਲਾਉ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁੱਖ ਹਰੂ ਰੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾਕੈ ਸੰਗ ਤਰੂ ਰੇ ਰਹਾਉ। ਮਾਂ ਉਦਿਆਨ ਪਾਵਕ ਸਾਗਰ ਭਏ, ਹਰਖ ਸੋਗ ਮਹਿ ਬਸਨਾ, ਸਤਿਗੁਰ ਭੇਟ ਭਇਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਤਨ ਧਨ ਥਾਪ ਕੀਉ ਸਭ ਆਪਣਾ, ਕੋਮਲ ਬੰਧਨ ਬਾਂਧਿਆ, ਗੁਰਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਰਾਖ ਲੀਏ ਪ੍ਰਭ ਰਾਖਣ ਹਾਰੈ, ਜੋ ਪ੍ਰਭ ਆਪਣੇ ਭਾਣੇ, ਜਿਉ ਪਿੰਡ ਸਭ ਤੁਮਰਾ ਦਾਤੇ, ਨਾਨਕ ਸਤਿ ਗੁਰਬਾਣੀ। ਆਸਾ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਣ, ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਬਸੰਤ ਦੇ ਕਈ ਪ੍ਰਕਾਰ ਹਨ। ਬਿਲਾਵਲ ਸਾਹਿਬ ਦਾ ਬਸੰਤ ਜੋ ਕਿ ਹੁਣੇ ਸਰਵਣ ਕੀਤਾ, ਬਸੰਤ ਹਿੰਡੋਲ ਦੀ ਇੱਕ ਬੰਦਿਸ਼ ਹੈ ਜੋ ਕਿ ਪੁਰਾਤਨ ਕੀਰਤਨੀ ਗਾਉਂਦੇ ਸਨ, ਮਾਰਵਾ ਥਾਟ ਹਿੰਡੋਲ ਅਤੇ ਬਸੰਤ ਦਾ ਮਿਸ਼ਰਣ, ਇੱਕ ਹਿੰਡੋਲ ਬਿਲਾਵਲ ਦਾ ਮਿਸ਼ਰਣ ਵੀ, ਉਹ ਵੀ ਬਸੰਤ ਗਾਇਆ ਜਾਂਦਾ ਹੈ। ਫਿਰ ਬਸੰਤ ਬਹਾਰ ਦੋ ਰਾਗਾਂ ਦਾ ਮਿਸ਼ਰਣ ਕਰਕੇ ਉਹਨਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਚਾਰ ਪੰਜ ਰਾਗ ਹਨ, ਅਲੱਗ ਅਲੱਗ ਉਹਨਾਂ ਦਾ ਗਾਇਨ ਹੁੰਦਾ ਹੈ। ਪੂਰਬੀ ਬਸੰਤ ਸਭ ਤੋਂ ਪਾਪੂਲਰ ਜੋ ਹੈ, ਉਸਦਾ ਗਾਇਨ ਬਹੁਤ ਹੀ ਪਾਪੂਲਰ ਹੈ। ਮੋਸਟਲੀ ਤੁਸੀਂ ਦਰਬਾਰ ਸਾਹਿਬ ਤੋਂ ਸੁਣਦੇ ਹੋ, ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਨਾਨਕ ਤਨਾ ਬਸੰਤ ਹੈ, ਜਦਕਿ ਉਹ ਬਸੰਤ ਰਾਗ ਸ਼ਬਦ ਨਹੀਂ ਸਲੋਕ ਹੈ। ਪਰ ਬਹੁਤ ਹੀ ਬਸੰਤ ਦੇ ਜਿਹੜੇ ਪ੍ਰਕਾਰ ਹਨ ਬਹੁਤ ਹੀ ਪਾਪੂਲਰ ਹਨ, ਬਹੁਤ ਹੀ ਜਿਹੜਾ ਸੁਣ ਕੇ ਆਨੰਦ ਆਉਂਦਾ ਹੈ।

ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ।

Thank you.

Gracias.

Lord, we do.

Thank you.

Recibe la imagen.